ਜਦੋਂ ਜਦੋਂ ਵੀ ਸਿੱਖਾਂ ਉਪਰ ਜ਼ੁਲਮਾਂ ਦੀ ਹਨੇਰੀ ਝੁਲਦੀ ਰਹੀ ਹੈ, ਉਸੇ ਵੇਲੇ ਹੀ ਉਸ ਹਨੇਰੀ ਨੂੰ ਠੱਲ ਪਾਉਣ ਵਾਲੇ ਜਾਂਬਾਜ਼ ਕਾਫਲੇ ਅੱਗੇ ਆਉਂਦੇ ਰਹੇ ਨੇ। ਖੰਡੇ ਦੀ ਧਾਰ ਵਿਚ ਜਨਮ ਲੈਣ ਵਾਲੀ ਸਿੱਖ ਕੌਮ ਨੇ ਆਪਣੀ ਹਯਾਤੀ ਦਾ ਸਫ਼ਰ ਤੀਰਾਂ ਤੇ ਤਲਵਾਰਾਂ ਦੀ ਛਾਂ ਹੇਠ ਹੀ ਸ਼ੁਰੂ ਕੀਤਾ ਹੈ। ਹਮੇਸ਼ਾ ਹੀ ਇਨ੍ਹਾਂ ਮਰਜੀਵੜਿਆਂ ਨੇ ਮੁਸੀਬਤ ਚ ਘਿਰੀ ਹੋਈ ਕੌਮ ਨੂੰ ਬਾਇੱਜ਼ਤ ਬਾਹਰ ਕੱਢਿਆ ਅਤੇ ਖੁਦ ਕੌਮ ਦਾ ਸਹਾਰਾ ਬਣ ਕੇ ਅੱਗੇ ਆਉਂਦੇ ਰਹੇ।

ਜਬਰ ਤੇ ਜ਼ੁਲਮ ਵਿਰੁੱਧ ਜੂਝਣ ਵਾਲੇ ਅਣਖੀਲੇ ਜਰਨੈਲ ਬਾਬਾ ਦੀਪ ਸਿੰਘ ਤੇ ਸਿੱਖ ਕੌਮ ਨੂੰ ਹਮੇਸ਼ਾ ਹੀ ਨਾਜ਼ ਰਹੇਗਾ। ਬਾਬਾ ਦੀਪ ਸਿੰਘ ਦਾ ਜਨਮ ਪਿੰਡ ਪੌਵਿੰਡ ਜ਼ਿਲ੍ਹਾ ਲਾਹੌਰ ਵਿਚ ਹੋਇਆ। ਪੰਜਾਬ ਦੀ ਧਰਤੀ ਦਾ ਚੱਪਾ ਚੱਪਾ ਇਨ੍ਹਾਂ ਦੀ ਬਹਾਦਰੀ ਦੀ ਗਵਾਹੀ ਦਿੰਦਾ ਹੈ। ਵੱਡੇ ਭਾਗਾਂ ਵਾਲੇ ਬਾਬਾ ਦੀਪ ਸਿੰਘ ਜੀ ਨੇ ਪਵਿੱਤਰ ਅੰਮ੍ਰਿਤ ਦੀ ਦਾਤ ਖੁਦ ਦਸ਼ਮੇਸ਼ ਪਿਤਾ ਤੋਂ ਪ੍ਰਾਪਤ ਕੀਤੀ। ਆਪਣਾ ਤਨ ਮਨ ਧਨ ਸਭ ਕੁਝ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿਚ ਨਿਛਾਵਰ ਕਰਦੇ ਹੋਏ ਨਿਮਰਤਾ ਨਾਲ ਇਸ ਤਰ੍ਹਾਂ ਬੇਨਤੀ ਕੀਤੀ।

ਮੀਰ ਮੰਨੂ ਅਤੇ ਮੀਰ ਮੁਹੰਮਦ ਤੋਂ ਬਾਅਦ ਅਬਦਾਲੀ ਦੀ ਸ਼ਹਿ ਤੇ ਜਹਾਨ ਖਾਨ ਨੇ ਲਾਹੌਰ ਦਾ ਸੂਬੇਦਾਰ ਬਣ ਕੇ ਸਿੰਘਾਂ ਦਾ ਖੁਰਾ ਖੋਜ ਮਟਾਉਣ ਦਾ ਬੀੜਾ ਚੁੱਕਿਆ। ਬੁੱਚੜਖਾਨਿਆਂ ਵਿਚ ਚੁਣ ਚੁਣ ਕੇ ਬੇਰਹਿਮੀ ਨਾਲ ਸਿੰਘ ਸ਼ਹੀਦ ਕੀਤੇ ਜਾਣ ਲੱਗੇ। ਪਿੰਡਾਂ ਤੇ ਸ਼ਹਿਰਾਂ ਵਿਚ ਫਿਰਦੀਆਂ ਫੌਜਾਂ ਦੀਆਂ ਧਾੜਾਂ ਨੇ ਆਮ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ। ਸਿੱਖਾਂ ਵਿਰੁੱਧ ਅਰੰਭੇ ਇਸ ਜਹਾਦ ਨੇ ਪੰਜਾਬ ਚ ਲਹੂ ਦਾ ਛੇਵਾਂ ਦਰਿਆ ਵਹਾ ਦਿੱਤਾ ਤੇ ਜ਼ਾਲਮਾਂ ਦੀ ਖੂਨੀ ਫੌਜ ਮਨਮਾਨੀਆਂ ਕਰ ਰਹੀ ਸੀ।

ਜਦੋਂ ਸਿੱਖਾਂ ਉਪਰ ਜ਼ੁਲਮ ਤੇ ਕਹਿਰ ਦੀ ਹਨੇਰੀ ਝੁੱਲ ਰਹੀ ਸੀ, ਇਸ ਨੇ ਸਿੱਖਾਂ ਦਾ ਖੂਨ ਖੋਲਣ ਲਾ ਦਿੱਤਾ। ਬਹਾਦਰ ਤੇ ਸਿਰਲੱਥ ਜੁਝਾਰੂਆਂ ਨੇ ਵਕਤ ਦੀ ਕਲੈਣੀ ਸਰਕਾਰ ਨੂੰ ਸਬਕ ਸਿਖਾਉਣ ਦੀ ਮਿੱਤ ਲਈ। ਗੁਰੂ ਘਰਾਂ ਦੀ ਹੋ ਰਹੀ ਬੇਹੁਰਮਤੀ ਤੋਂ ਸਿੱਖਾਂ ਦੇ ਕਲੇਜੇ ਵਿੰਨੇ ਗਏ। ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਵੀ ਸ਼ਹਾਦਤ ਦਾ ਜਾਮ ਪੀ ਗਏ ਸਨ। ਸਿੱਖ ਗੁਰੂ ਘਰ ਦੀ ਸਾਰ ਲੈਣ ਲਈ ਇਉਂ ਵਿਚਾਰਾਂ ਕਰਨ ਲੱਗੇ,

ਖਾਲਸੇ ਦੀ ਸ਼ਕਤੀ ਅਤੇ ਭਗਤੀ ਦੇ ਸੋਮੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੁਸ਼ਮਣਾਂ ਦੀਆਂ ਅੱਖਾਂ ਵਿਚ ਰੋੜ ਵਾਂਗੂ ਰੜਕ ਰਹੇ ਸਨ। ਹੰਕਾਰੇ ਹੋਏ ਹਾਕਮਾਂ ਨੇ ਪਵਿੱਤਰ ਸਰੋਵਰ ਨੂੰ ਪੂਰਨ ਦਾ ਫੈਸਲਾ ਕਰ ਲਿਆ। ਇਹ ਖਾਲਸੇ ਦੀ ਗੈਰ ਤੋਂ ਉਪਰ ਇਕ ਕਮੀਨਾ ਵਾਰ ਸੀ। ਖਾਲਸੇ ਨੂੰ ਨੀਵਾਂ ਦਿਖਾਉਣ ਲਈ ਵੈਰੀ ਨੇ ਪਵਿੱਤਰ ਹਰਿਮੰਦਰ ਸਾਹਿਬ ਵੱਲ ਚੜਾਈ ਕਰ ਦਿੱਤੀ।

ਬਾਬਾ ਦੀਪ ਸਿੰਘ ਜੀ ਨੇ ਤੁਰੰਤ ਹੀ ਰੁਪੋਸ਼ ਸਿੰਘਾਂ ਵੱਲ ਦੁਸ਼ਮਣ ਨੂੰ ਨੱਥ ਪਾਉਣ ਅਤੇ ਕਰਾਰੀ ਹਾਰ ਦੇਣ ਲਈ ਸੁਨੇਹੇ ਭੇਜ ਦਿੱਤੇ। 11 ਨਵੰਬਰ 1757 ਈਸਵੀ ਨੂੰ 10,000 ਸਿੱਖ ਫੌਜ ਆਪਣੇ ਤੋਂ 4 ਗੁਣਾ ਵੱਡੀ ਫੌਜ ਨਾਲ ਟੱਕਰ ਲੈਣ ਲਈ ਪਿੰਡ ਗੋਲਵੜ ਕੋਲ ਪਹੁੰਚ ਗਈ। ਨਗਾਰੇ ਤੇ ਚੋਟ ਪਈ ਤੇ ਸਿਰਲੱਥ ਯੋਧੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾਉਂਦੇ ਹੋਏ ਵੈਰੀ ਦੀ ਹਿੱਕ ਤੇ ਮੌਤ ਬਣ ਕੇ ਚੜ ਪਏ।

ਧਮਸਾਨ ਦਾ ਯੁੱਧ ਚੱਲ ਰਿਹਾ ਸੀ। ਬਾਬਾ ਦੀਪ ਸਿੰਘ ਆਪਣੇ ਖੰਡੇ ਨਾਲ ਵੈਰੀਆਂ ਦੇ ਆਹੂ ਲਾ ਰਹੇ ਸਨ। ਹਰਿਮੰਦਰ ਸਾਹਿਬ ਨੂੰ ਦੁਸ਼ਮਣ ਦੇ ਕਬਜ਼ੇ ਚੋਂ ਆਜ਼ਾਦ ਕਰਾਉਣ ਦੀ ਕੀਤੀ ਅਰਦਾਸ ਨਿਭਾਉਣ ਲਈ ਪੂਰਾ ਜ਼ੋਰ ਲਗਾ ਰਹੇ ਸਨ। ਅਚਾਨਕ ਹੀ ਬਾਬਾ ਜੀ ਦਾ ਸੀਸ ਧੜ ਤੋਂ ਅਲੱਗ ਹੋ ਗਿਆ। ਉਸੇ ਵੇਲੇ ਮੁਸਕਰਾਉਂਦੀ ਹੋਈ ਮੌਤ ਨੇ ਬਾਬਾ ਜੀ ਨੂੰ ਕਿਹਾ, ਕਿਉਂ ਦੀਪ ਸਿੰਘ, ਪਤਾ ਲੱਗ ਗਿਆ ਮੌਤ ਕਿਸ ਨੂੰ ਆਖਦੇ ਨੇ? ਤੈਨੂੰ ਪਤਾ ਹੈ ਮੈਨੂੰ ਕੋਈ ਵੀ ਨਹੀਂ ਜਿੱਤ ਸਕਿਆ। ਤਦ ਬਾਬਾ ਜੀ ਦੇ ਸੀਸ ਚੋਂ ਆਵਾਜ਼ ਆਈ, ਐ ਮੌਤ, ਤੇਰਾ ਜ਼ੋਰ ਹੋਰ ਸਭ ਥਮੇ ਚੱਲ ਸਕਦਾ ਹੈ, ਪਰ ਖਾਲਸੇ ਦੀ ਕੀਤੀ ਅਰਦਾਸ ਨੂੰ ਨਹੀਂ ਵੰਗਾਰ ਸਕਦਾ। ਬਾਬਾ ਜੀ ਨੇ ਆਪਣਾ ਸੀਸ ਤਲੀ ਤੇ ਚੁੱਕਿਆ ਤੇ ਖੰਡੇ ਨਾਲ ਵੈਰੀ ਦੀਆਂ ਭਾਜੜਾਂ ਪਾ ਦਿੱਤੀਆਂ। ਆਪਣੀ ਪ੍ਰਤਿਗਿਆ ਨੂੰ ਪੂਰੀ ਕਰਕੇ ਸੱਚਖੰਡ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਵਰਾਜੇ।

अपने दास को अपने दास को प्यासा

ਕਿਤੇ ਮੇਰੇ ਨਿਤ ਨਿਯਮ ਕਰਦਿਆਂ ਹੋਇਆਂ ਕਿਸੇ ਦਿਨ ਕੋਈ ਵਿਘਨ ਪਵੇ ਤਾਂ ਹੇ ਨਿਰੰਕਾਰ ਤੇਰੇ ਚਰਨਾਂ ਵਿੱਚ ਬੇਨਤੀ ਹੈ ਕਿ ਉਸ ਵਿਘਨ ਨੂੰ ਦੂਰ ਕਰਨ ਵਾਸਤੇ ਬਲ ਵੀ ਤੂੰ ਆਪ ਦੇ। ਤੇਰਾ ਪ੍ਰਾਪਤ ਕੀਤਾ ਹੋਇਆ ਬਲ

ਤੇਰੇ ਮਨ ਵਿੱਚ ਤਾਂਗ ਹੋਵੇ ਕਿ ਮੈਂ ਜਾ ਕੇ ਤੇਰੇ ਦਰਸ਼ਨ ਕਰਾਂ। ਗੁਰੂ ਅਮਰਦਾਸ ਸੱਚੇ ਪਾਤਸ਼ਾਹ

ਜੀ ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਕੋਲ ਆਏ ਤੇ ਜਦੋਂ ਦਰਸ਼ਨ ਕੀਤਾ ਤੇ ਮਨ ਮੰਨ ਗਿਆ। ਆ ਮਨ ਜਿੱਥੇ ਮੰਨਾ ਹੁੰਦਾ ਨਾ, ਉਹ ਉੱਥੇ ਇੱਕ ਨਜ਼ਰ ਤੇ ਹੀ ਮੰਨ ਜਾਂਦਾ, ਪਹਿਲੀ ਨਜ਼ਰ ਤੇ ਹੀ ਮੰਨ ਜਾਂਦਾ। ਜਦੋਂ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ, ਆਖਿਆ ਮੈਂ ਗੁਰੂ ਦੀ ਭਾਲ ਕਰ ਰਿਹਾ ਸਾਂ ਤੇ ਅੱਜ ਮੈਨੂੰ ਗੁਰੂ ਪ੍ਰਾਪਤ ਹੋ ਗਏ। ਉਸ ਦਿਨ ਤੋਂ ਬਾਅਦ ਬਾਬਾ ਅਮਰਦਾਸ ਜੀ ਆਪਣੇ ਘਰ ਨਹੀਂ ਗਏ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਲੱਗ ਗਏ। ਰੋਜ਼ ਗਾਗਰ ਦੀ ਸੇਵਾ ਕਰਨੀ, ਖੰਡੂਰ ਸਾਹਿਬ ਤੋਂ ਗਾਗਰ ਲੈਣੀ, 5 ਮੀਲ ਤੁਰਦੇ ਹੋਏ ਬਿਆਸਾ

ਕਿਉਂਕਿ ਮਨ ਵਿੱਚ ਸ਼ਰਧਾ ਸੀ ਕਿ ਇਹ ਜਲ ਮੈਂ ਗੁਰੂ ਵਾਸਤੇ ਲੈ ਕੇ ਜਾ ਰਿਹਾ ਤੇ ਸੱਚੇ ਪਾਤਸ਼ਾਹ ਦੇ ਇਸ ਜਲ ਦੇ ਨਾਲ ਇਸ਼ਨਾਨ ਕਰ। ਜਦੋਂ ਜਲ ਦੀ ਗਾਗਰ ਨਾ ਡਿੱਗਣ ਦਿੱਤੀ, ਖੜਾਕ ਹੋਇਆ, ਅੰਦਰੋਂ ਜੁਲਾਹੇ ਨੇ ਪੁੱਛਿਆ,

ਜਿਸ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਥਾਂ ਮਿਲ ਜਾਵੇ, ਉਹ ਨਿਥਾਵਾਂ ਦਾ ਉਹ ਤਾਂ ਥਾਂ ਵਾਲਾ ਬਣ ਜਾਂਦਾ। ਸਤਿ ਸ੍ਰੀ ਬੋਲੋ ਸ੍ਰੀ। ਆ ਜਦੋਂ ਚੱਲੀ ਦਾ ਲਫ਼ਜ਼ ਆਖਿਆ ਤੇ ਉਹ ਜੁਲਾਈ ਸੱਚਮੁੱਚ ਚੱਲੀ ਹੋ ਗਈ, ਕੱਪੜੇ ਫਾੜਨ ਲੱਗੀ, ਆਪ ਤਾਂ ਚਲੇ ਗਏ। ਜਲ ਦੀ ਸੇਵਾ ਜਦੋਂ ਕੀਤੀ, ਅੱਜ 12 ਸਾਲ ਪੂਰੇ ਹੋ ਗਏ ਸੇਵਾ। ਅੰਮ੍ਰਿਤ ਵੇਲਾ ਜਦੋਂ ਹੋਇਆ, ਦੀਵਾਨ ਸਜਿਆ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਆਖਿਆ ਬੁਲਾਓ ਬੁਲਾਓ ਬਾਬਾ ਅਮਰਦਾਸ ਜੀ। ਜਦੋਂ ਆਏ, ਗੁਰੂ ਅੰਗਦ ਦੇਵ ਪਾਤਸ਼ਾਹ ਸਿੰਘਾਸਨ ਤੋਂ ਖੜੋ ਗਏ। ਆਪਣੇ ਸਿੰਘਾਸਨ ਤੇ ਗੁਰੂ ਅਮਰਦਾਸ ਜੀ ਨੂੰ ਬਿਠਾਇਆ, ਚਰਨਾਂ ਤੇ ਵਿੱਚ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ।

ਤੁਸੀਂ ਸਾਨੂੰ ਜਿੱਤ ਲਿਆ। ਇਸ ਸੇਵਾ ਦੇ ਬਲ ਤੇ ਹੀ ਤੁਸੀਂ ਸਾਨੂੰ ਰਿਝਾ ਲਿਆ ਤੇ ਫਿਰ ਕਿੱਡੇ ਵਰ ਦਿੱਤੇ। ਆਖਿਆ ਕੌਣ ਕਹਿੰਦਾ ਕਿ ਗੁਰੂ ਅਮਰਦਾਸ ਨਿਥਾਵਾਂ ਹੈ? ਨਾ ਬਈ, ਗੁਰੂ ਅੰਗਦ ਦੇ ਪਾਤਸ਼ਾਹ ਨੇ ਵਰ ਦਿੱਤੇ। ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਗੁਰੂ ਅਮਰਦਾਸ ਨਿਤਾਣਿਆਂ ਦਾ ਤਾਣ, ਗੁਰੂ ਅਮਰਦਾਸ ਨਿਓਟਿਆਂ ਦੀ ਓਟ, ਗੁਰੂ ਅਮਰਦਾਸ ਨਿਆਸਰਿਆਂ ਦਾ ਆਸਰਾ, ਗੁਰੂ ਅਮਰਦਾਸ ਨਿਲੱਜਿਆਂ ਦੀ ਲੱਜ, ਗੁਰੂ ਅਮਰਦਾਸ ਨਿਪੱਤਿਆਂ ਦੀ ਪੱਤ, ਗੁਰੂ ਅਮਰਦਾਸ ਨਿਤਰਿਆਂ ਦੀ ਦਰ, ਗੁਰੂ ਅੰਗਦ

ਹੱਲ ਲੱਗਦਾ ਹੈ ਟੈਣੀ ਨੂੰ, ਉਹ ਟੈਣੀ ਉਤਨੀ ਚੁੱਕਦੀ ਚਲੀ ਜਾਂਦੀ ਹੈ। ਏਡੀ ਸੇਵਾ ਕਰਕੇ 12 ਸਾਲ ਸੇਵਾ ਕੀਤੀ ਗੁਰੂ ਅਮਰਦਾਸ ਜੀ ਨੇ, ਤੇ ਫਿਰ ਕੀ ਹੋਏ, ਗੁਰੂ ਨਾਨਕ ਦਾ ਰੂਪ ਬਣ ਗਏ। ਸਤਿ ਸ੍ਰੀ ਅਕਾਲ।

ਸਾਰੇ ਫਲਾਂ ਦੀ ਉਸ ਨੂੰ ਪ੍ਰਾਪਤੀ ਹੋਵੇਗੀ। ਨਿਤਨੇਮ ਵਿੱਚ ਭਾਈ ਫਰਕ ਨਾ ਪਵੇ, ਇਸ ਵਾਸਤੇ ਬੇਸ਼ੱਕ ਚੱਖੜ ਚੱਲਦਾ ਹੋਵੇ, ਮੀਂਹ ਵਸਦਾ ਹੋਵੇ, ਇਹ ਖਿਆਲ ਰੱਖ ਤੇਰੀ ਸੇਵਾ ਔਰ ਤੇਰੇ ਨਿਤਨੇਮ ਵਿੱਚ ਫਰਕ ਨਾ ਪਵੇ, ਤਾਂ ਬਖਸ਼ਿਸ਼ਾਂ ਦਾ ਹੱਕਦਾਰ ਹੋਵੇਗਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਸ ਸ਼ਬਦ ਵਿੱਚ ਬਖਸ਼ਿਸ਼

Isso, lado. ਸਾਡੇ ਅੰਦਰ ਇੱਕ ਮਨ ਨੇ, ਇੱਕ ਆਤਮ ਹੈ। ਮਨ ਦਾ ਸੁਭਾਅ ਹੈ ਲੈਣਾ ਲੈਣਾ, ਆਤਮਾ ਦਾ ਸੁਭਾਅ ਹੈ ਵੰਡਣਾ ਵੰਡਣਾ ਦੇਣਾ। ਜੇ ਤੁਹਾਨੂੰ ਸ਼ੌਂਕ ਲੱਗ ਜੇ, ਸ਼ੌਂਕ ਚੜ੍ਹ ਜੇ, ਪ੍ਰਸ਼ਾਦੇ ਪਕਾਵਾਂ, ਉੱਥੇ ਜਾ ਕੇ ਵੰਡਾਂ, ਫਲਾਣੀ ਚੀਜ਼ ਕਰੋ ਲਵਾਂ, ਉੱਥੇ ਜਾ ਕੇ ਵੰਡਾਂ, ਥੋੜਾ ਕੁਝ ਕਹਿ ਦਸਵੰਧ ਫਰੂਟ ਲਵਾਂ ਵੰਡਾਂ, ਇਹ ਕਿਤੇ ਸੁਭਾਅ ਬਣ ਜੇ, ਸਮਝੋ ਆਤਮਾ ਚੜ੍ਹਦੀ ਕਲਾ ਚ ਜਾ ਰਹੀ ਹੈ। ਹੁਣ ਦੇਣ ਤੇ ਖੁਸ਼ੀ ਆਉਂਦੀ ਹੈ, ਸ਼ਾਂਤੀ ਮਿਲਦੀ। ਜਦ ਤੱਕ ਸੁਭਾਅ ਖੋਣਾ ਖੋਣਾ ਖੋਣਾ, ਚੰਚਲ ਮਨ ਬਲਵਾਨ ਹੈ। ਇਹਦੀ ਇੱਕ ਪੌੜੀ ਹੈ ਜਿਹਦਾ ਇਸ ਨਕਸ਼ੇ ਨਾਲ ਤਲਕ ਹੈ। ਕਹਿੰਦੇ ਉਹ ਖਾਲਸਾ ਜਿਹਦੀ ਆਤਮਾ ਬਲਵਾਨ ਹੈ, ਜਿਹਨੂੰ ਹੁਣ ਦੇਣ ਤੇ ਖੁਸ਼ੀ ਹੁੰਦੀ ਹੈ, ਕਿਸੇ ਨੂੰ ਪਾਲਣ ਤੇ ਖੁਸ਼ੀ ਹੁੰਦੀ ਹੈ,

ਪੰਜਵਾਂ ਨਿਰਧਨ ਨੂੰ ਪਾਲਣਾ ਇਹਦੇ ਵਿੱਚ ਵੀ ਸਾਧ ਸੰਗਤ ਮਾਇਆ ਨਹੀਂ ਲੱਗਦੀ। ਪਰਮੇਸ਼ਰ ਵੱਲੋਂ ਮਿਲੇ ਹੋਏ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਅਰਪਣ ਕਰਨਾ ਇਹ ਪੰਜਵਾਂ ਜੇ। ਪਰਮੇਸ਼ਰ ਵੱਲੋਂ ਮਿਲੇ ਹੋਏ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਅਰਪਣ ਕਰਨਾ, ਗੁਣਾਂ ਨੂੰ ਇੱਥੇ ਇੱਕ ਮਿੰਟ ਜ਼ਰੂਰ ਆਪ ਜੀ ਦਾ ਲਿਆ ਜਾਏਗਾ। ਗੁਣ ਦੋ ਤਰ੍ਹਾਂ ਦੇ ਹੁੰਦੇ, ਇੱਕ ਦਰਗਾਹੀ ਗੁਣ ਇੱਕ ਦੁਨਿਆਵੀ ਗੁਣ। ਧਿਆਨ ਦੇਣਾ, ਤੁਹਾਡੇ ਚੋਂ ਕੋਈ ਡਾਕਟਰ ਬਣ ਗਿਆ ਇਹ ਦੁਨਿਆਵੀ ਗੁਣ ਹੈ, ਤੁਹਾਡੇ ਚੋਂ ਕੋਈ ਟੀਚਰ ਬਣ ਗਿਆ ਇਹ ਦੁਨਿਆਵੀ ਗੁਣ, ਤੁਹਾਡੇ ਚੋਂ ਕੋਈ ਇੰਜੀਨੀਅਰ ਬਣ ਗਿਆ ਇਹ ਦੁਨਿਆਵੀ ਗੁਣ, ਤੁਹਾਡੇ ਚੋਂ ਕੋਈ ਇਹੋ ਜਿਹੀ ਕਿਰਪਾ ਹੋ ਗਈ ਹੈ ਦੋ ਘੰਟੇ ਸਿਮਰਨ ਵਿੱਚ ਸਮਾਧੀ ਲੱਗ ਗਈ ਹੈ ਇਹ ਦਰਗਾਹੀ ਗੁਣ ਹੈ। ਪਿਆਰ ਨਾਲ ਆਖੋ ਸਤਨਾਮ। ਪੰਜ ਪੰਜ ਪਾਠ ਸੁਖਮਨੀ ਸਾਹਿਬ ਦੇ ਇੱਕ ਚੌਂਕੜੀ ਤੇ ਕਰ ਲੈਂਦਾ ਦਰਗਾਹੀ ਗੁਣ ਹੈ। ਦੋ ਤਰ੍ਹਾਂ ਦੇ ਗੁਣ, ਇੱਕ ਦਰਗਾਹੀ ਗੁਣ ਇੱਕ ਦੁਨਿਆਵੀ ਗੁਣ। ਇਹਨਾਂ ਦੋਵਾਂ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ, ਕਈ ਲੋਕ ਦਰਗਾਹੀ ਗੁਣ ਵੀ ਕਿਸੇ ਦੇ ਬੁਰੇ ਲਈ ਵਰਤ ਜਾਂਦੇ ਹਨ, ਇਹਨਾਂ ਦੋਨਾਂ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਵਰਤਣਾ ਇਹ ਵੀ ਨਿਰਧਨ ਨੂੰ ਪਾਲਣਾ। ਉਹ ਕੀ ਸਮਾਂ ਸੀ, ਗਨਕਾ ਪਾਪਣ ਹੋਏ ਗਏ, ਪਾਪਾਂ ਦਾ ਗਲ ਹਾਰ ਪਰੋਤਾ, ਮਹਾਂਪੁਰਸ਼ ਅਚਾਨ ਚੱਕ। ਹੁਣ ਉਸ ਗਨਕਾਂ ਨੂੰ ਕੋਈ ਡਾਕਟਰ ਤੇ ਨਹੀਂ, ਦੁਨਿਆਵੀ ਗੁਣਾਂ ਦਾ ਨਹੀਂ ਚਾਰ, ਤੇਰੇ ਕੋਲ ਦਰਿਆਈ ਦਰਿਆਈ ਗਨਕਾ ਵਾੜੇ ਆਏ ਖਲ ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸ ਨੂੰ ਦਿੱਤੋ ਸਤੋਤਾ, ਰਾਮ ਨਾਮ ਉਪਦੇਸਿਆ ਖੇਲ ਗਿਆ ਦੇ ਵਣਜ ਸਤੋ। ਹਾਲ ਬਾਜ਼ਾਰ ਚ ਹੱਦ 100 ਰੁਪਏ ਦਾ ਤੋਤਾ ਮਿਲ ਜੂ, ਅਸੀਂ ਲੈ ਆਈਏ ਉਹਨੂੰ ਵਾਹਿਗੁਰੂ ਵਾਹਿਗੁਰੂ ਚ ਪਾਈਏ, ਕੀ ਉਸ ਤੋਤੇ ਨਾਲ ਸਾਡਾ ਪਾਰ ਉਤਾਰਾ ਹੋ ਜੂ। ਮੇਰਾ ਤੋਤਾ ਨਹੀਂ ਸੀ ਦਿੱਤਾ, ਉਸ ਦਰਗਾਹੀ ਗੁਣ ਵਿੱਚੋਂ ਇੱਕ ਛੋਟੀ ਜਿਹੀ ਅਰਦਾਸ ਵੀ ਕੀਤੀ ਸੀ, ਹੇ ਪਰਮੇਸ਼ਰ ਇਸੇ ਬਹਾਨੇ ਇਹਨੂੰ ਨਾਮ ਨਾਲ ਜੋੜ ਦੇਈ, ਇਹਨੇ ਮੇਰੀ ਸੇਵਾ ਕੀਤੀ। ਤੁਦ ਸਲਾਹਣ ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ, ਜੇ ਕੋ ਜੀਓ ਕਹੇ ਉਹਨਾਂ ਕੋ। ਤਿੰਨ ਜਮ ਕੀ ਤਲਵਾਰਾਂ, ਰੱਬ ਦੇ ਪਿਆਰਿਆਂ ਨੂੰ ਜੀ ਸਾਰੇ ਬਸਤਰ ਦੇ ਤੇ ਗਿੱਲੇ ਨੇ ਬਦਲਾ ਲਓ, ਜਲ ਪਾਣੀ ਸ਼ਿਕਾਰ, ਜੇ ਕੋ ਜੀਓ ਕਹੇ ਉਹ। ਇੱਕ ਦਰਗਾਹੀ ਗੁਣ ਜੇ ਵੇਖੋ ਇੱਕ ਪਾਪਣ ਦੇ ਭਲੇ ਲਈ ਵਰਤੇ, ਇਹ ਵੀ ਨਿਰਧਨ ਭਲਾ, ਇਹ ਸਾਡੇ ਚੋਂ ਕੋਈ ਸ਼ਾਇਦ ਕਿਸੇ ਕਿਸੇ ਨੂੰ ਰੱਬ ਦਰਗਾਹੀ ਗੁਣ ਬਖਸ਼ਿਸ਼ ਕਰੇ ਇਸ ਭਲੇ ਲਈ ਵਰਤੇ। ਉਹ ਸਮਾਂ ਲਿਆਓ ਸਾਹਮਣੇ, ਅਜਾ ਮਲ ਪਾਪੀ ਜਗ ਜਾਣ ਨਿਮਕ ਮਾਏ ਨਿਸਤਾਰ, ਮਹਾਂਪੁਰਸ਼ ਆਏ ਨਾ ਸੇਵਾ ਕੀਤੀ, ਉਹ
ਦੀ ਵਿਧ ਬਣਾਤੀ। ਸਤਵੇਂ ਪੁੱਤਰ ਦਾ ਨਾਂ ਨਰਾਇਣ ਰੱਖੀ, ਵਿਧ ਬਣਾਤੀ। ਕੋਈ ਆਪਣੇ ਪੁੱਤਰ ਦਾ ਨਾਂ ਹੁਣ ਰੱਖ ਲਵੇ, ਗੱਲ ਬਣ ਜੂ ਨਹੀਂ। ਉਹ ਵਿਧ ਬਣਾ ਕੇ ਅਰਦਾਸ ਕੀਤੀ ਨਾਲ, ਇਹ ਵਾਹਿਗੁਰੂ ਇਸ ਰਾਹ ਰਾਹੀਂ ਇਹਨੂੰ ਰਾਹ ਦੇ ਦੇ। ਇਹ ਇੱਕ ਦਰਗਾਹੀ ਗੁਣ ਕਿਸੇ ਕਿਸੇ ਦੇ ਹਿੱਸੇ ਚ ਆਉਂਦੇ ਨੇ।

ਕਿ ਨਿਰਧਨ ਨੂੰ ਪਾਲਣਾ ਹੈ। ਤੁਸੀਂ ਕੀ ਕਹੋਗੇ? ਜੇ ਗੁਰੂ ਨਾਨਕ ਸੱਜਣ ਠੱਗ ਨੂੰ ਨਾਮ ਨਾਲ ਜੋੜਦੇ ਨੇ ਕਿ ਇਹ ਨਿਰਧਨ ਨੂੰ ਪਾਲਣਾ ਨਹੀਂ, ਸਰਗਾਈ ਦਾਂ ਤੇ ਗੁਰੂ ਨਾਨਕ ਤੋਂ ਉਹਦੇ ਚੋਂ ਕਿਨਕਾ ਉਹਨੂੰ ਦਿੰਦੇ ਨੇ। ਇਹ ਦੋ ਗੁਣ ਹੁੰਦੇ ਨੇ, ਇੱਕ ਦਰਗਾਈ ਇੱਕ ਦੁਨਿਆਵੀ। ਇਹ ਦੋ ਕਮੈਂਟ ਲਾਏ ਨੇ ਦਰਗਾਈ ਗੁਣ ਤੇ। ਹੁਣ ਜਿਹੜੀ ਜ਼ਿਆਦਾ ਬਹੁ ਗਿਣਤੀ ਅਸੀਂ ਬੈਠੇ ਹਾਂ, ਦੁਨਿਆਵੀ ਗੁਣ ਰਾਹੀਂ ਵੀ ਨਿਰਧਨ ਨੂੰ ਪਾਲਣਾ, ਧਿਆਨ ਦੇਣਾ ਜ਼ਰਾ। ਦੁਨਿਆਵੀ ਗੁਣ ਜਿਹੜਾ ਵੀ ਸਤਸੰਗ ਜੀ ਸਾਨੂੰ ਪ੍ਰਾਪਤ ਹੋਵੇ

ਕੁਲ ਆਲਮ ਦੀ ਸੁਲਤਾਨ ਸਰਵਰੇ ਕਾਇਨਾਤ ਪਤਤ ਪਾਵਨ ਰਾਜਨ ਰਾਜ ਪਾਨਨ ਪਾਨ ਦੇਵਾਨ ਦੇਵ ਉਪਮਾ ਮਹਾਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਸ਼ੋਭਿਤ ਬੈਠੇ ਹੋ ਤੇ ਸਤਿਗੁਰਾਂ ਨੇ ਬੜੀ ਸਾਡੇ ਤੇ ਕਿਰਪਾ ਕੀਤੀ ਹੈ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਰਾਗਾਂ ਦਾ ਖਜ਼ਾਨਾ ਜੋ ਹੈ ਬਖਸ਼ਿਸ਼ ਕੀਤਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਮੁੱਖ ਰਾਗਾਂ ਤੋਂ ਇਲਾਵਾ ਮਿਸ਼ਰਤ ਰਾਗ ਸਤਿਗੁਰੂ ਨੇ ਦਿੱਤੇ ਸਨ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਦੇ ਬਾਰੇ ਦਾਸਾਂ ਨੂੰ ਹੁਕਮ ਹੋਇਆ ਹੈ ਕਿ ਕੋਸ਼ਿਸ਼ ਕਰੋ ਕਿ ਸਾਰੀ ਬਾਣੀ ਸਾਰਾ ਕੀਰਤਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਦਾ ਹੋਵੇ ਤਾਂ ਆਓ ਆਰੰਭਤਾ ਵਿੱਚ ਹੀ ਸ਼ਾਸਤਰਨਾਮਾ ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਸੁੰਦਰ ਪੁਸਤਕ ਕੀਤੀ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਵਿਚਿੱਤਰ ਨਾਟਕ ਵਿੱਚ ਪਾਤਸ਼ਾਹ ਜੀ ਨੇ ਸ਼ਾਸਤਰਾਂ ਨੂੰ ਭਗਵਤੀ ਨੂੰ ਖਗ ਨੂੰ ਨਮਸਕਾਰ ਕੀਤੀ ਹੈ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਵਿਚਿੱਤਰ ਨਾਟਕ ਨਮਸਕਾਰ ਮੋਰੰਗ ਤੀਰੰਗ ਤੁਹੰਗੰ ਨਮੋ ਖਗ ਅਦੰਗੰ ਅਭੇਂ ਅਭੰਗੰ ਗਦਾਂ ਗ੍ਰਿਸ਼ਟਮ ਨਹੋ ਸਮੋ ਸਹਸੀਅੰਗ ਜਿਨੇ ਤੁਲਿਅੰਗ ਵੀਰ ਦੀਓ ਨਾ ਦੀਓ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਆਓ ਸ਼ਸਤਰਨਾਮਾ ਬੜੇ ਪਿਆਰ ਨਾਲ ਸ਼ਰਵਣ ਕਰੋ ਇਹ ਰਾਗ ਜੋ ਆਪ ਜੀ ਸ਼ਰਵਣ ਕਰ ਲੱਗੇ ਹੋ ਕੋਸ਼ਿਸ਼ ਕਰਾਂਗੇ ਰਾਗ ਇਹ ਜਿਸ ਤਰ੍ਹਾਂ ਕਿ ਆਪ ਜੀ ਸਾਰੇ ਜਾਣਦੇ ਹੋ ਪੰਥ ਪ੍ਰਸਿੱਧ ਜਥਾ ਸਤਿਕਾਰਯੋਗ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਗੁਰਬਾਗ ਸਿੰਘ ਜੀ ਜੋ ਪੰਥ ਦੇ ਰਤਨ ਹਨ ਪੰਥ ਦੇ ਹੀਰੇ ਨੇ ਤੋ ਸਤਸੰਗ ਜੀ ਉਹ ਵੀ ਬੈਠੇ ਨੇ ਤੋ ਅਮਰੀਤ ਸਿੰਘ ਜੀ ਜਖਮੀ ਸਾਹਿਬ ਦੀ ਕੀਰਤਨ ਕਰਕੇ ਗਏ ਨੇ ਤੋ ਆਓ ਇਹ ਰਾਗ ਜੋ ਆਪ ਜੀ ਦੇ ਸਨਮੁਖ ਰੱਖਣ ਲੱਗੇ ਆ ਇਹ ਰਾਗ ਜਿਸ ਤਰ੍ਹਾਂ ਕਿ ਔਡਵ ਜਾਤੀ ਛਾਡਵ ਜਾਤੀ ਤੇ ਸੰਪੂਰਨ ਜਾਤੀ ਤਿੰਨ ਜਾਤੀਆਂ ਦੇ ਰਾਗ ਮੰਨੇ ਜਾਂਦੇ ਨੇ ਪਰ ਇਹ ਚਤਸੁਰੀ ਜਾਤੀ ਚਾਰ ਸੁਰ ਦਾ ਰਾਗ ਹੈ ਇਸ ਦਾ ਨਾਮ ਭਵਾਨੀ ਰਾਗ ਹੈ ਮਾਂ ਤੇ ਸਾ ਇਸ ਦਾ ਵਾਦੀ ਹੈ ਬਿਲਾਵਲ ਥਾੜ ਦਾ ਇਹ ਰਾਗ ਹੈ ਤੋ ਆਓ ਬੜੇ ਪਿਆਰ ਦੇ ਗਾ ਪਾ ਨੀ ਇਹ ਵਰਜਿਤ ਕਰਕੇ ਇਹ ਚਾਰ

ਸ਼ਬਦ, ਖਾਸ ਕਰਕੇ ਇਹ ਰਾਗ ਆਪ ਜੀ ਦੀ ਹਾਜ਼ਰੀ ਵਿੱਚ ਦਾਸਾਂ ਨੇ ਅੱਜ ਪਹਿਲੀ ਵਾਰ ਹੀ ਜਦੋਂ ਦੀ ਕੰਪੋਜੀਸ਼ਨ ਕੀਤੀ ਹੈ, ਜਦੋਂ ਦੀ ਬੰਦਿਸ਼ ਇਹ ਰਾਗ ਧੁਆਨੀ ਲਈ ਬਣਾਈ ਹੈ, ਅੱਜ ਪਹਿਲੀ ਵਾਰ ਹੀ ਇੱਥੇ ਗਾਇਨ ਕੀਤੀ ਹੈ, ਕਿਉਂਕਿ ਇਹ 400 ਦਾ ਰਾਗ ਜੋ ਹੈ ਔਖਾ ਹੈ। ਇਹਦੇ ਵਿੱਚ ਦੇਖੋ ਆਪ ਜੀ ਨੇ ਬੰਦਿਸ਼ ਸ਼ਰਮਨ ਕੀਤੀ ਹੈ, 13ਵੀਂ ਮਾਤਰ ਤੋਂ ਬੰਦਿਸ਼ ਵੀ ਔਖੀ ਸੀ, ਇਸ ਵਾਸਤੇ ਇਹ ਰਾਗ ਨੂੰ ਵਿਸਥਾਰ ਕਰਨਾ, ਕਿਉਂਕਿ 5 ਸਵਰ ਦੇ ਰਾਗ ਆਮ ਸੁਣੇ ਜਾਂਦੇ ਨੇ, ਔਡਵ ਜਾਤੀ ਦਾ ਰਾਗ, ਪਰ ਚਤਸਵਰੇ ਜਾਤੀ 4 ਸਵਰ ਦਾ ਰਾਗ ਆਪ ਜੀ ਨੇ ਸਰਵਨ ਕੀਤਾ ਹੈ। ਆਓ, ਸੰਗਤ ਵੱਲੋਂ ਹੁਕਮ ਹੈ, ਦੂਸਰਾ ਜੋ ਰਾਗਾਂ ਦਾ ਗੁਲਦਸਤਾ ਹੁਕਮ ਹੋਇਆ ਹੈ ਉਹ ਆਓ ਬੜੇ ਪਿਆਰ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸੰਗਤਾਂ ਨੇ ਪਹਿਲੀਆਂ ਲਾਈਵ ਕੈਸਟਾਂ ਦੇ ਵਿੱਚ ਟੋਰਾਂਟੋ ਅਮੈਰੀਕਾ ਦੀਆਂ ਕੈਸਟਾਂ ਵਿੱਚ ਸੰਗਤਾਂ ਨੇ

ਆਪ ਰਾਗ ਗਾਇਨ ਕਰਦੇ ਸਨ ਤੇ ਆਪ ਰਾਗਾਂ ਦੇ ਗੁਲਦਸਤੇ ਉਚਾਰਨ ਕਰਦੇ ਸਨ। ਤੋਂ ਆਪ ਸਾਹਿਬ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਗੁਲਦਸਤਾ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਨੇ, ਧਿਆਨ ਦੇਣਾ। ਆਪ ਜੀ ਧਿਆਨ ਦੇ ਨਾਲ ਇਕਾਗਰਤਾ ਦੇ ਨਾਲ ਸ਼ਰਵਣ ਕਰੋਗੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਕਿੱਥੇ ਤੇ ਕਦੋਂ ਤੇ ਕਿਉਂ ਉਚਾਰਨ ਕੀਤੀ ਹੈ, ਇਸ ਦਾ ਮਕਸਦ ਕੀ ਹੈ, ਇਸ ਦਾ ਕਾਰਨ ਕੀ ਹੈ, ਭਾਵ ਅਰਥ ਕੀ ਹਨ, ਇਹ ਸਮਝਣਾ ਬਹੁਤ ਜ਼ਰੂਰੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਕ੍ਰਿਸ਼ਨ ਅਵਤਾਰ ਛਾਲ ਪਾਤਸ਼ਾਹ ਦਸਵੀਂ ਦਸਮ ਗ੍ਰੰਥ ਵਿੱਚ ਇਹ ਗੁਲਦਸਤਾ ਸਤਿਗੁਰੂ ਪਾਤਸ਼ਾਹ ਜੀ ਨੇ 331 ਅੰਗ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਤੋ ਇਹ ਬਾਜਤ ਬਸੰਤ ਔਰ ਭੈਰਵ ਹਿੰਡੋਲ ਰਾਗ, ਇਹ ਰਾਗ ਜੋ ਹਨ ਇੱਥੋਂ ਇਹ ਆਰੰਭ ਹੁੰਦਾ ਹੈ, ਧਿਆਨ ਦੇਣਾ। ਬਾਜਤ ਬਸੰਤ ਔਰ ਭੈਰਵ ਹਿੰਡੋਲ।

ਗਿਣਤੀ ਕਰ ਲਓ, ਬਸੰਤ ਰਾਗ, ਭੈਰੋ ਰਾਗ, ਹਿੰਡੋਰ ਰਾਗ, ਲਲਿਤ ਰਾਗ, ਇਹ ਸਤਿਗੁਰ ਪਾਤਸ਼ਾਹ ਜੀ ਇਹਨਾਂ ਰਾਗਾਂ ਦਾ ਜ਼ਿਕਰ ਕੀਤਾ ਹੈ। ਤੇ ਸਤਿਗੁਰ ਪਾਤਸ਼ਾਹ ਜੀ ਨੇ ਮਿਸਾਲ ਦਿੱਤੀ ਹੈ ਕਿ ਦੁਆਪਰ ਯੁੱਗ ਦੀ। ਸਤਿਗੁਰ ਪਾਤਸ਼ਾਹ ਜੀ ਨੇ ਦੁਆਪਰ ਯੁੱਗ ਵਿੱਚ ਲਿਖਿਆ ਕਿ ਕਿਸ ਤਰ੍ਹਾਂ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਜੀ ਜਦੋਂ ਅਵਤਾਰ ਆਏ ਨੇ ਤੇ ਉਹਨਾਂ ਨੇ ਬੰਸਰੀ ਦੇ ਉੱਤੇ ਜਦੋਂ ਰਾਗ ਵਜਾਏ ਨੇ ਤੇ ਆਪਣੀਆਂ ਗੋਪੀਆਂ ਨੂੰ ਪੁੱਛ ਰਹੇ ਨੇ ਕਿ ਇਹ ਰਾਗ ਮੈਂ ਕਿਸ ਤਰ੍ਹਾਂ ਵਜਾਏ ਨੇ, ਕਿਸ ਤਰ੍ਹਾਂ ਦੇ ਲੱਗੇ ਹਨ। ਉਹਦਾ ਇਹ ਖਿਆਲ ਹੈ, ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਰਾਗਾਂ ਦੀ ਸਿਫਤ ਤੋਂ ਸਲਾਹਨ ਕੀਤੀ ਹੈ, ਉਸਤ ਕੀਤੀ ਹੈ ਸੰਗੀਤ ਦੀ, ਉਸਤ ਕੀਤੀ ਹੈ ਰਾਗਾਂ ਦੀ। ਤੇ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਨੇ, ਧਿਆਨ ਦੇਣਾ, ਬਾਜਤ ਬਸੰਤ ਔਰ ਭੈਰਵ ਹਿੰਡੋਲ ਰਾਗ, ਬਾਜਤ ਹੈ ਲਲਤਾ ਕੇ ਸਾਥ ਹਵੈ ਤਨਾਸਰੀ, ਮਾਲਵਾ ਕਲਿਆਣ ਮਾਲਵਾ ਰਾਗ, ਮਾਲਵਾ ਕਲਿਆਣ ਔਰ ਮਾਲ ਕੌਂਸ ਮਾਰੂ ਰਾਗ, ਕਲਿਆਣ ਰਾਗ, ਮਾਲ ਕੌਂਸ ਰਾਗ, ਮਾਰੂ ਰਾਗ, ਇਹ ਚਾਰ ਤੇ ਪਿਛਲੇ ਚਾਰ, ਮਾਲਵਾ ਕਲਿਆਣ ਔਰ ਮਾਲ ਕੌਂਸ ਮਾਰੂ ਰਾਗ, ਬਨਮੇ ਬਜਾਵੇ ਕਾਨ ਮੰਗਲ ਨਿਵਾਸਰੀ। ਬਨਮੇ ਜੰਗਲਾਂ ਦੇ ਵਿੱਚ ਇਹ ਰਾਗ ਵਜਾ ਰਹੇ ਨੇ, ਬਨਮੇ ਬਜਾਵੇ ਕਾਨ ਮੰਗਲ ਨਿਵਾਸਰੀ, ਸੁਰੀ ਔਰ ਅਸਰੀ ਉਪੰਗੀ ਜਾਂ ਹੋਤੀ ਤਾਂ। ਉਪੰਗੀ ਰਾਗ ਦੁਆਪਰ ਯੁੱਗ ਦੇ ਵਿੱਚ ਉਪੰਗੀ ਰਾਗ, ਭੈਰਵੀ ਰਾਗ ਨੂੰ ਉਪੰਗੀ ਕਹਿੰਦੇ ਸਨ, ਹੁਣ ਭੈਰਵੀ ਆਖਦੇ ਨੇ। ਕਹਿੰਦੇ ਨੇ ਅਸੁਰੀ ਜਾਂ ਹੋਤੀ ਤਾਂ ਦੁਨ ਕੇ ਸੁਨੇ ਤੇ ਪੇਨਾ ਰਹੀ ਸੁਧ ਜਾਸਰੀ, ਸੋ ਕਹੇ ਇਉਂ ਦਾਸਰੀ, ਸੋ ਐਸੀ ਬਾਜੀ ਬੰਸਰੀ, ਮੇਰੇ ਜਾਣੇ ਜਾਵੇ ਸਭ ਰਾਗ ਕੋ ਨਿਵਾਸਰੀ। ਮੇਰੇ ਹਿਰਦੇ ਚ ਪ੍ਰਭੂ ਜੀ ਇਹ ਰਾਗ ਨਿਵਾਸ ਕਰ ਗਏ ਨੇ, ਕਰ ਗਏ ਨੇ, ਤੁਸੀਂ ਬੜੀ ਕਿਰਪਾ ਕੀਤੀ ਹੈ ਕਿ ਰਾਗ ਵਜਾਏ ਨੇ, ਤੋ ਆਪ ਜੀ ਸੰਗੀਤ ਨੂੰ ਜਾਣਨ ਵਾਲੇ ਸਾਰੇ ਬੈਠੇ ਹੋ, ਆਹ ਹੁਕਮ ਮੁਤਾਬਕ ਆਓ ਰਾਗਾਂ ਦਾ ਗੁਲਦਸਤਾ। ਜਿਹੜਾ ਰਾਗ ਆਏਗਾ ਬੰਦਿਸ਼ ਦੇ ਵਿੱਚ ਉਹਦੇ ਨਾਲ ਹੀ ਰਾਗ ਦਾ ਸਰੂਪ ਬਦਲੀ ਹੋ ਜਾਂਦਾ ਹੈ। ਇਹ ਇਸ ਤਰ੍ਹਾਂ ਨਹੀਂ ਹੁੰਦਾ ਕਿ ਰਾਗ ਦਾ ਨਾਮ ਪਹਿਲਾਂ ਅਨਾਉਂਸ ਕੀਤਾ ਜਾਵੇ ਤੇ ਰਾਗ ਦਾ ਸਰੂਪ ਫਿਰ ਜਾ ਕੇ ਕਿਤੇ ਬਣੇ, ਅਗਲਾ ਰਾਗ ਆ ਜਾਵੇ। ਇਹ ਗੁਲਦਸਤੇ ਦਾ ਇਹ ਢੰਗ ਹੈ, ਇਹ ਤਰੀਕਾ ਹੈ ਕਿ ਕਿਸ ਤਰ੍ਹਾਂ ਕਿ ਜਦੋਂ ਰਾਗ ਦਾ ਮੁੱਖ ਤੋਂ ਨਾਮ ਲੈਣਾ ਹੈ ਤੇ ਨਾਲ ਹੀ ਉਹ ਰਾਗ ਦੇ ਸਵਰ ਲੱਗ ਜਾਣੇ, ਸੁਰਾਂ ਦਾ ਚੱਲਣ ਹੋ ਜਾਣਾ ਹੈ। ਇਸ ਵਾਸਤੇ ਇਹ ਰਾਗਾਂ ਦਾ, ਇਹ ਗੁਲਦਸਤੇ ਦਾ ਅੰਗ ਹੈ, ਇਹ ਸਟਾਈਲ ਹੈ, ਇਹ ਅੰਦਾਜ਼ ਹੈ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਗਿਆਨੀ ਗਿਆਨ ਸਿੰਘ ਅਲਮਸ ਹੋਣਾ ਨੇ ਕੋਸ਼ਿਸ਼ ਕੀਤੇ ਹਨ ਰਚਨਾ, ਉਹਨਾਂ ਨੇ ਬੰਦਿਸ਼ ਨੂੰ, ਬੰਦਿਸ਼ ਦਾ ਸਰੂਪ ਬਣਾਇਆ ਹੈ।

ਰਾਗਾਂ ਦਾ ਗੁਲਦਸਤਾ ਜੋ ਸੰਗਤ ਵੱਲੋਂ ਹੁਕਮ ਹੋਇਆ ਸੀ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੇ, ਰੁਖਨ ਤੇ ਰਸਲਾਗ ਚਰੇ, ਚਰਨਾ ਗਿਰ ਤੇ ਸੁਖਦਾਈ, ਕਾਸ਼ ਚੋਗੇ ਨਾ ਮ੍ਰਿਗ ਬਣ ਕੇ ਖਗ ਰੀਝ ਰਹੇ ਤੁਮ ਜਾ।

0: ਕਰੋ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਖਿਆਲ ਪਾਤਸ਼ਾਹ ਦਸਵੀਂ ਸਤਿਗੁਰ ਪਾਤਸ਼ਾਹ ਜੀ ਇੱਕ ਸ਼ਬਦ ਆਪ ਜੀ ਨੇ ਸਰਵਨ ਕੀਤਾ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇਹ ਮਾਛੀਵਾੜੇ ਦੇ ਜੰਗਲ ਦਾ ਹੈ ਇੱਕ ਖਿਆਲ ਪਾਤਸ਼ਾਹ ਦਸਵੀਂ ਖਾਸੇ ਲੱਖੀ ਜੰਗਲ ਵਿੱਚ ਸਤਿਗੁਰ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ ਆਓ ਇੱਕ ਪ੍ਰਾਤਨ ਅੰਗ ਤੇ ਪ੍ਰਾਤਨ ਅੰਗ ਦੀ ਬੰਦਿਸ਼ ਆਪ ਜੀ ਨੇ ਸਰਵਨ ਕਰਨੀ ਹੈ ਬੜੇ ਪਿਆਰ ਦੇ ਨੇ ਕਿਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਦਾ ਆਉਣਾ ਸੁਣ ਕੇ ਗੁਰੂ ਪਾਤਸ਼ਾਹ ਜੀ ਦਾ ਆਗਮਨ ਸੁਣ ਕੇ ਕਿ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਸੁਭਾਏਵਾਨ ਹਨ ਤੇ ਸਤਿਗੁਰੂ ਪਾਤਸ਼ਾਹ ਦਰਸ਼ਨ ਵਾਸਤੇ ਸੰਗਤਾਂ ਨੇ ਧਾਈਆਂ ਕੀਤੀਆਂ ਇੱਕ ਵਿਦਵਾਨ ਨੇ ਸਤਿਗੁਰੂ ਪਾਤਸ਼ਾਹ ਦੀ ਬੜੀ ਸੁੱਖ ਤੋਂ ਸਲਾਹ ਕੀਤੀ ਹੈ ਜਿਸ ਤਰ੍ਹਾਂ ਕਿ ਭਾਈ ਨੰਦ ਲਾਲ ਜੀ ਨੇ ਬੜਾ ਸੁੰਦਰ ਫਰਮਾਨ ਕੀਤਾ ਹੈ ਪਾਤਸ਼ਾਹ ਜੀ ਦੇ ਕੇਸਾਂ ਦਾ ਸੁਪਨ ਪਾਤਸ਼ਾਹ ਜੀ ਦੇ ਅੱਖਾਂ ਦੇ ਕਿਸ ਤਰ੍ਹਾਂ ਨੇਤਰਾਂ ਦੀ ਸਿਫਤ ਕੀਤੀ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਨੰਦ ਲਾਲ ਜੀ ਨੇ ਪਾਤਸ਼ਾਹ ਜੀ ਦੇ ਪਹਿਰਾਵੇ ਦੀ ਉਸਤ ਕੀਤੀ ਹੈ ਗਾਹ ਸੂਫੀ ਗਾਹੇ ਜ਼ਾਹਦ ਜਿਸ ਤਰ੍ਹਾਂ ਸਤਿਗੁਰ ਪਾਤਸ਼ਾਹ ਜੀ ਦੀ ਉਸਤ ਭਾਈ ਨੰਦ ਲਾਲ ਜੀ ਕਰਦੇ ਨੇ ਦੀਨ ਦੁਨੀਆਂ ਦਰਕਮੰਦ ਦੇ ਆਮ ਪਰੀ ਰੁਖਸਾਰ ਮਾਂ ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰ ਮਾਂ ਮਾਂ ਨਵੇਂ ਅਰਿਮ ਤਾਬੇ ਗਮ ਜ਼ਾਏ ਮਖਿਆਨ ਊ ਯਕ ਨਿਗਾਹੇ ਯਾ ਫਜ਼ਾਇਸ ਬਸ ਬਦ ਦਰਕਾਰ ਮਾਂ ਗਾਹੇ ਸੂਫੀ ਗਾਹੇ ਜ਼ਾਹਦ ਗਾਹੇ ਕਲੰਦਰ ਮੇ ਸ਼ਵਦ ਰਗ ਹਾਏ ਮੁਖ ਤਲਫ ਦਾਰਦ ਬੁੱਤ ਏ ਆਰ ਮਾਂ ਕਦਰ ਲਾਲੇ ਊ ਬੁਝ ਆਸ਼ਕ ਨਧਾਨਦ ਹੇਚ ਕਸ ਕੀਮਤ ਯਾ ਕੂਤ ਦਾਨਦ ਚਸ਼ਮ ਗੋਹਰੇ ਬਾਰ ਮਾਂ ਹਰ ਨਫਸ਼ ਗੋਵਾ ਵਿਆਤੇ ਨਰਗ ਸੇ ਮਖਮੂਰ ਊ ਬਾਦਾ ਹਾਏ ਸ਼ੌਕ ਮੇ ਨੌਸ਼ ਦਿਲੇ ਹੁਸ਼ਿਆਰ ਮਾਂ ਤੇ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਹੈ ਨੈ ਤੋ ਨਸ਼ੀਲੇ ਮਸਤੀਲੇ ਦੋ ਜਾਦੂ ਪਰੇ ਤਨਕ ਨਿਹਾਰ ਸਭ ਸੁਰਤ ਪਲਾਤ ਹੈ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਨੈਣਾ ਤੇ ਇੰਨੀ ਮਸਤੀ ਸੀ ਸ਼ੈਦ ਖਾਂ ਨੇ ਦਰਸ਼ਨ ਕੀਤੇ ਤੇ ਸ਼ੈਦ ਖਾਂ ਹਥਿਆਰ ਸੁੱਟ ਲਏ ਹੱਥ ਜੋੜ ਲਏ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਦਾਰ ਅੱਖਾਂ ਦੇ ਦੀਦਾਰ ਕੀਤੇ ਨੇਤਰਾਂ ਦੇ ਦਰਸ਼ਨ ਪਾਏ ਨੇ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਬਾਲਮ ਜੀ ਲਿਖਦੇ ਨੇ ਨੈਣ ਤੋ ਨਸ਼ੀਲੇ ਮਸਤੀਲੇ ਦੋ ਜਾਦੂ ਭਰੇ ਤਨਕ ਨਿਹਾਰ ਸਭ ਸੁਰਤ ਪਲਾਤ ਹੈ ਪਲਖਨ ਕੇ ਤੀਰ ਕਰ ਦੈਂਤਨ ਫਕੀਰ ਸ਼ਾਹ ਰੰਕਨ ਪੇ ਦਇਆ ਕਰ ਤਖਤ ਬਿਠਾਤ ਹੈ ਏਕ ਹਾਥ ਮਾਲਾ ਔਰ ਦੂਸਰੇ ਪੇ ਤੇਗ ਸੁਭ ਹੈ ਭਗਤੀ ਔਰ ਵੀਰਤਾ ਕੀ ਗਰਦਨ ਝੁਕਾਤ ਹੈ ਫਤਿਹ ਝਾੜੇ ਆਂਗਨ ਔਰ ਲਛਮੀ ਦਬਾਏ ਪੱਗ ਗੋਬਿੰਦ ਮਰਗਿੰਦ ਗੁਰ ਜੀਤੇ ਨਹੀਂ ਜਾਤ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹਮੇਸ਼ਾ ਰਣ ਮੈਦਾਨ ਚ ਫਤਿਹ ਹੋਈ ਹੈ ਇੱਕ ਵਿਦਵਾਨ ਨੇ ਜੋ ਵੀ ਅਲਾ ਯਾਰ ਖਾਂ ਨੇ ਬੜਾ ਸੁੰਦਰ ਲਿਖਿਆ ਹੈ ਗੁਰੂ ਜੀ ਬੜੇ ਮਰਦੇ ਮਰਦ ਖੁਦਾ ਥੇ ਬੜੇ ਆਵਦੋ ਜ਼ਾਹਦੋ ਪਾਰ ਸਾ ਥੇ ਗਨੀ ਥੇ ਨਬੀ ਥੇ ਬੜੇ ਮੁਕੱਦਾ ਥੇ ਗਾਜ਼ੀ ਥੇ ਦਲਾਵਰ ਥੇ ਵੋ ਖੈਰੇ ਸ਼ਫਾ ਥੇ ਕੁਰਬਾਨੀ ਕੀ ਮਰਦਗੀ ਆਲੇ ਦਵਾ ਥੇ ਦੇਖਣੇ ਕੋ ਗੁਰੂ ਗੋਬਿੰਦ ਸਿੰਘ ਤੇ ਦੇਖਣ ਜਾ ਰਹੇ
1: ਖੁਦਾ
0: ਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸ਼ੈਦ ਖਾਂ ਨੇ ਜਦੋਂ ਦਰਸ਼ਨ ਕੀਤੇ ਤੇ ਪਾਤਸ਼ਾਹ ਕਹਿੰਦੇ ਸ਼ੈਦ ਖਾਂ ਇਹ ਕੋਈ ਸੂਰ ਵੀਰਾਂ ਵਾਲਾ ਗੱਲ ਨਹੀਂ ਹੈ ਇਹ ਕੋਈ ਸੂਰ ਵੀਰਤਾ ਨਹੀਂ ਹੈ ਦਲੇਰੀ ਨਹੀਂ ਹੈ ਕਿ ਤੂੰ ਸਾਡੇ ਨਾਲ ਮੁਕਾਬਲਾ ਕਰਨ ਆਇਆ ਤੇ ਹਥਿਆਰ ਸੁੱਟ ਲਏ ਤਲਵਾਰ ਭੁੰਡੇ ਡਿੱਗ ਪਈ ਹੈ ਤੀਰ ਕਮਾਨ ਥੱਲੇ ਡਿੱਗ ਪਏ ਹੱਥ ਜੋੜੇ ਆ ਦਰਸ਼ਨ ਕੀਤੇ ਨੇ ਨਿਹਾਲ ਹੋਇਆ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਸ਼ੈਦ ਖਾਂ ਸਾਡੇ ਤੇ ਪਹਿਲਾ ਵਾਰ ਕਰ ਲੈ ਸ਼ੈਦ ਖਾਂ ਦਾ ਸਤਿਗੁਰੂ ਪਾਤਸ਼ਾਹ ਜੀ ਸ਼ੈਦ ਖਾਂ ਕਹਿੰਦਾ ਤੁਹਾਡੇ ਨੈਣਾ ਦਾ ਵਾਰ ਹੋ ਗਿਆ ਕਹਿੰਦਾ ਹੈ ਸਾ ਬਲੀ ਪਰ ਤੇਰੀਆਂ ਅੱਖੀਆਂ ਨੇ ਮਨ ਮੋਹ ਲਿਆ ਵਿੱਚ ਮੈਦਾਨ ਮੇਰਾ ਕਹਿੰਦਾ ਮੈਂ ਕੁਰਾਨ ਦੀ ਕਸਮ ਖਾ ਕੇ ਆਇਆ ਸਾਂ ਪਰ ਤੇਰੇ ਦੀਦਾਰ ਕੀਤੇ ਨੇ ਤੇਰੀਆਂ ਅੱਖਾਂ ਦੇ ਦਰਸ਼ਨ ਕੀਤੇ ਕਹਿੰਦਾ ਹੈ ਸਾ ਬਲੀ ਪਰ ਤੇਰੀਆਂ ਅੱਖੀਆਂ ਨੇ ਮਨ ਮੋਹ ਲਿਆ ਵਿੱਚ ਮੈਦਾਨ ਮੇਰਾ ਤਾਕਤ ਨਹੀਂ ਤਾਕਤ ਰਹੀ ਨਾ ਤੇਗ ਨੂੰ ਚੱਕਣੇ ਦੀ ਹੱਥੋਂ ਡਿੱਗ ਪਿਆ ਤੀਰ ਕਮਾਨ ਮੇਰਾ ਕੀ ਕਰਾਂ ਮੈਂ ਕਸਮ ਕੁਰਾਨ ਦੀ ਨੂੰ ਤੂੰ ਗੁਰੂ ਤੇ ਤੂੰ ਇਮਾਨ
1: ਮੇਰਾ
0: ਕਹਿੰਦਾ ਸਭ ਕੁਛ ਤੂੰ ਹੈ ਤੂੰ ਮੇਰਾ ਗੁਰੂ ਹੈ ਤੂੰ ਮੇਰਾ ਇਸ਼ਟ ਹੈ ਮੈਂ ਹੁਣ ਤੇਰਾ ਝਾੜੂ ਬਰਦਾਰ ਬਣ ਕੇ ਤੇਰਾ ਸੇਵਕ ਬਣ ਕੇ ਇੱਥੇ ਸੇਵਾ ਕਰਾਂਗਾ ਤੋ ਸਾਧ ਜੀ ਆਓ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਬੜੀ ਸੁੰਦਰ ਹੈ ਬੜੀ ਆਨੰਦ ਵਾਲੀ ਹੈ ਤੋ ਆਓ ਬੜੇ ਪਿਆਰ ਦੇ ਨਾਲ ਇੱਕ ਪੰਜ ਕੁ ਮਿੰਟ ਦੀ ਬੰਦਿਸ਼ ਛੋਟੀਆਂ ਛੋਟੀਆਂ ਦੋ ਤਿੰਨ ਬੰਦਿਸ਼ਾਂ ਹੋਰ ਗਾਇਨ ਕਰਾਂਗੇ ਆਓ ਬੜੇ ਪਿਆਰ ਨੇ ਸਰਵਨ।

ਪੰਜ ਕਿਮੰਟ ਦਾ ਇੱਕ ਤਰਾਨਾ ਜੋ ਕਿ ਗੁਰਮੁਖਾਂ ਵੱਲੋਂ ਵੀਰਾਂ ਵੱਲੋਂ ਹੁਕਮ ਹੋਇਆ ਹੈ। ਪੰਜ ਮਿੰਟ ਦਾ ਤਰਾਨਾ ਗੁਰੂ ਕੇ ਕੀਰਤਨੀ ਸਤਿਕਾਰ ਜੋ ਬੈਠੇ ਨੇ ਉਹਨਾਂ ਦੀ ਹਾਜ਼ਰੀ ਵਿੱਚ ਵੀ ਆਓ ਇਹ ਤਰਾਨਾ ਸ਼ਰਮ ਕਰਦੇ ਹਾਂ। ਸਤ ਸੰਗਤ ਬਖਸ਼ਣਯੋਗ ਹੈ। ਰਾਗ ਗਾਉਂਦਿਆਂ ਸ਼ਬਦ ਗਾਉਂਦਿਆਂ ਗੁਰਬਾਣੀ ਪੜ੍ਹਦਾ ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਤਾਂ ਬਖਸ਼ਣਯੋਗ ਹੈ ਕਿਉਂਕਿ ਇਹ ਜੋ ਰਾਗ ਹੈ ਜਾਂ ਪ੍ਰਾਤਮ ਕੀਰਤਨ ਦਾ ਅੰਗ ਹੈ ਔਖਾ ਹੀ ਹੈ, ਤਾਂ ਕਿਉਂਕਿ ਇਸ ਵਾਸਤੇ ਕਈ ਸੁਰ ਕਈ ਤਰ੍ਹਾਂ ਦੀਆਂ ਕੁਛ ਰਹਿ ਜਾਂਦਾ ਹੈ। ਇਸ ਵਾਸਤੇ ਆਓ ਕੋਸ਼ਿਸ਼ ਕਰੀਦੀ ਹੈ ਅੱਗੇ ਤੋਂ ਚੰਗੇ ਹੋਣ ਦੀ, ਅੱਗੇ ਤੋਂ ਸੁਧਾਰ ਹੋਵੇ। ਤਾਂ ਸਾਧਸੰਗਤ ਜੀ ਆਓ ਬੜੇ ਪਿਆਰ ਦੇ ਨਾਲ ਇਹ ਤਰਾਨਾ, ਇਹ ਇਤਿਹਾਸਿਕ ਤਰਾਨਾ ਹੈ ਕਿ ਤਰਾਨਾ ਕਵੀ ਨੇ ਲਿਖ ਕੇ ਗਵਾਲ ਕਵੀ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਰਪਣ ਕੀਤਾ ਹੈ ਕਿ ਹੇ ਹਜ਼ੂਰ ਇਹ ਤਰਾਨਾ ਮੈਂ ਲਿਖਿਆ ਹੈ ਤੇ ਪਾਤਸ਼ਾਹ ਜੀ ਆਪ ਜੀ ਜਦੋਂ ਯੁੱਧ ਤੇ ਚੜਾਈ ਕਰਦੇ ਹੋ, ਜਦੋਂ ਸ਼ਸਤਰ ਬਸ਼ਤਰ ਪਹਿਨ ਕੇ ਘੋੜੇ ਤੇ ਸਵਾਰ ਹੋ ਕੇ ਆਪ ਜੀ ਦੇ ਕੰਧੇ ਨਾਲ ਤੀਰ ਕਮਾਨ ਜਦੋਂ ਲਟਕਦਾ ਹੈ, ਤੂੰ ਆਪ ਕਲਗੀ ਤੋੜਾ ਸ਼ਸਤਰ ਬਸਤਰ ਬਾਣਾ ਪਹਿਨ ਕੇ ਐਨ ਤਿਆਰ ਬਰਤਿਆਰ ਹੋ ਕੇ ਜਦੋਂ ਚੱਲਦੇ ਹੋ ਰਣ ਮੈਦਾਨ ਨੂੰ, ਹੇ ਸਤਿਗੁਰੂ ਪਾਤਸ਼ਾਹ ਜੀ ਉਹ ਮੈਂ ਨਕਸ਼ਾ ਖਿੱਚਿਆ ਹੈ। ਤੇ ਸਤਿਗੁਰੂ ਪਾਤਸ਼ਾਹ ਜਦੋਂ ਆਪ ਜੀ ਦਾ ਰਣਜੀਤ ਨਗਾਰਾ ਵੱਜਦਾ ਹੈ, ਸਿੰਘ ਜਦੋਂ ਰਣਜੀਤ ਨਗਾਰੇ ਤੇ ਚੋਟਾਂ ਮਾਰਦੇ ਨੇ ਉਦੋਂ ਵਿੱਚੋਂ ਜਿਹੜੀ ਧਮਕ ਪੈਦਾ ਹੁੰਦੀ ਹੈ ਉਹ ਕਿਸ ਤਰ੍ਹਾਂ ਦੀ ਧਮਕ ਹੈ? ਉੱਡਤ ਨਵ ਗਰਦ ਮੁਖ ਜਰਦ, ਉੱਡਤ ਨਵ ਗਰਦ ਮੁਖ ਜਰਦ ਨੇ ਤਾਂ ਭ੍ਰਮਤ ਰਵ ਉਦਤ ਉਰ ਗਰਦ ਦਲ ਦਬਦ ਲੰਕਾ, ਅਚਲ ਵੱਡ ਡਗਤ ਸ਼ਿਵ ਜਗਤ ਨਹ ਲਗਤ ਲਿਵ ਖਬਕ ਪੈ ਭਗਤ ਬਿੰਦ ਡਗਤ ਸ਼ੰਕਾ, ਐ ਪਹੀਏ ਤੜਕ ਪਿੱਟ ਘੁੰਮਟ ਲੁੱਟ ਕਰ ਉੱਠ ਖੜਕ ਹੁਣ ਭੜਕ ਹਰ ਵਿਖ ਮਣਕਾ, ਵਿਕਟ ਪਟ ਠੜਕ ਠਟਕ ਤਨ ਤਜਤ ਜਬ ਗਜਤ ਗੁਰ ਸਿੰਘ ਪਲ ਭਜਤ ਡੰਕਾ, ਡੰਕੇ ਤੇ ਚੋਟ ਮਾਰੀ ਜਦੋਂ ਰਣਜੀਤ ਨਗਾਰੇ ਤੇ। ਬੜਾ ਸੁੰਦਰ ਲਿਖਿਆ ਹੈ, ਸ਼ਾਨਾ ਨਾ ਨਾ ਨਾ ਨਾ ਨਾ ਸ਼ਨਕ ਸ਼ੋਮਕਾਰ ਛੱਡਤ ਤੀਰ ਕਲਗੀ ਧਰ, ਸਰਾਰਾ ਸਰ ਕੇ ਜਬਤ ਤੀਰ ਛੱਤੀਆਂ ਤੀਰ, ਦੁਸ਼ਟ ਸਭਨ ਕੇ ਤਰਫ ਤਰਫ ਨਿਕਸੇ ਪ੍ਰਾਣ, ਡਗਰਗ ਵੀਰ ਮਹਾਵੀਰ ਰਣ ਧੀਰ ਕੀ ਗਿਰਦ ਪਗਰੀ, ਧੂਮ ਪਰੀ ਜਗਤ ਮੇ ਤੁਮਰੀ, ਚੱਕਰ ਚਲਤ ਖੰਡ ਖੰਡ ਰੁੰਡ ਮੁੰਡ ਕਰ ਖੰਡਾ ਖੜਕ ਤੁਪਕ ਤਬਰ ਮਹਾ ਜੁੱਤ ਦੁਸ਼ ਦਮਨ ਕਰੇ ਬ੍ਰਿਜ ਪਾਸ਼ਾ, ਚੱਕਰ ਚਲਤ ਖੰਡ ਖੰਡ ਰੁੰਡ ਮੁੰਡ ਕਰ ਖੰਡਾ ਖੜਕ ਤੁਪਕ ਤਬਰ ਮਹਾ ਜੁੱਤ ਦੁਸ਼ ਦਮਨ ਕਰੇ, ਗੰਧਰਵ ਅਲਮਸਤ ਕੇ ਪ੍ਰਭੂ ਕੀ ਜਗ ਧੂਮ ਪਰੀ, ਡਰਤ ਪਈ ਸ਼ਿਵਪੁਰੀ ਪੇਖ ਨੰਦਪੁਰੀ, ਆਨੰਦਪੁਰੀ ਨੂੰ ਵੇਖ ਕੇ ਬ੍ਰਹਮਪੁਰੀ ਇੰਦਰਪੁਰੀ ਸ਼ਿਵਪੁਰੀ ਸਾਰੀਆਂ ਕੰਬਦੀਆਂ ਨੇ ਡਰਦੀਆਂ ਨੇ, ਚੱਕਰ ਫਸਰਾ ਕੇ ਇੰਦਰ ਦਾ ਦਰਬਾਰ ਕਿ ਕਿਸ ਤਰ੍ਹਾਂ ਦੀ ਨਗਾਰੇ ਤੇ ਚੋਟਾਂ ਵੱਜੀਆਂ ਨੇ। ਇਤੀ ਨੌਬਤ, ਇਤੀ ਤੋਂ ਭਾਵ ਹੈ ਬਹੁਤ ਜ਼ਿਆਦਾ, ਨੌਬਤ ਤੋਂ ਭਾਵ ਹੈ ਨਗਾਰਾ। ਹੇ ਸਤਿਗੁਰ ਪਾਤਸ਼ਾਹ ਜੀ ਆਪ ਜੀ ਦਾ ਜੋ ਰਣਜੀਤ ਨਗਾਰਾ ਹੈ ਇਸ ਤਰ੍ਹਾਂ ਗਰਜਦਾ ਹੈ ਜਿਸ ਤਰ੍ਹਾਂ ਕਿ ਕਾਲੇ ਬੱਦਲਾਂ ਦੇ ਵਿੱਚ ਬਿਜਲੀ ਗਰਜਦੀ ਹੈ, ਧਿਆਨ ਦੇਣਾ। ਇਤੀ ਨੌਬਤ ਗਾਣਾ ਨਾ ਨਾ ਗਾਣਾ ਨਾ ਨਾ ਗਾਣਾ ਨਾ ਨਾ ਗਾਣਾ ਨਾ ਨਾ ਗਨੀਅਰ ਉੱਤ ਗਰਜ, ਗਨੀਅਰ ਕਾਲੇ ਬੱਦਲ। ਇਤੀ ਨੌਬਤ ਗਾਣਾ ਨਾ ਨਾ ਗਾਣਾ ਨਾ ਨਾ ਗਾਣਾ ਨਾ ਗਨੀਅਰ ਉੱਤ ਗਰਜ, ਇਤੀ ਰੁਦਰ ਸਰਚਲ ਔਜਾਤ ਹੈ ਜਾਗੜ ਦੀ ਜਲਵਰ ਉੱਤ ਬਰਸੇ, ਇਤਨ ਕਵੀ ਜਸ ਉਚਰ ਰਹੀ ਹੈ ਚਾਤਰਕ ਚਾਤਰਕ ਤੂੰ ਹੀ ਕਰੇ, ਇੰਦਰਤ ਚੱਕਰਤ ਪਇਓ ਰਹੋ ਹੈ ਗੁਰੂ ਗੋਬਿੰਦ ਸਿੰਘ ਜਬੀ ਜੁਰਦ ਪੇ ਚੜੇ। ਆਓ ਇਹ ਤਰਾਨਾ ਕਹਿ ਕੇ ਦੋ ਤਿੰਨ ਮਿੰਟ ਦਾ ਹੈ ਸਮਾਪਤੀ ਹੈ।

ਕਾਰਜ ਹੈ ਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਰੰਭਤਾ ਤੋਂ ਹੀ ਸ਼ਸਤਰਨਾਮੇ ਤੋਂ ਬਚਿੱਤਰ ਨਾਟਕ ਤੋਂ ਅਕਾਲ ਉਸਤਕ ਫਿਰ ਆਪ ਜੀ ਨੇ ਸਾਰੀ ਬਾਣੀ ਪੀਰਾਂ ਦੇ ਬਾਰੇ ਜੋ ਸਤਿਗੁਰਾਂ ਨੇ ਹੁਕਮ ਕੀਤਾ ਹੈ ਉਹ ਸਾਰੀ ਬਾਣੀ ਹੁਕਮ ਮੁਤਾਬਕ ਆਪ ਜੀ ਨੇ ਇੱਕ ਘੰਟਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਸ਼ਰਨ ਕੀਤੀ ਹੈ। ਪੁੱਲਾ ਚੁੱਕਾ ਮੁਆਫ ਕੀਰਤਨ ਕਰਦੇ ਹਾਂ, ਕਈ ਪ੍ਰਕਾਰ ਦੀਆਂ ਪੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਅੱਗੇ ਵਾਸਤੇ ਗੁਰੂ ਸਾਹਿਬ ਸੰਗਤਾਂ ਸੁਧ ਤੇ ਸਪਸ਼ਟ ਬਾਣੀ ਪੰਡਾ ਬਲ ਬਖਸ਼ਿਸ਼ ਕਰਨ ਵੀਰ ਸੁਖਿੰਦਰ ਸਿੰਘ ਸੁੱਖੀ ਸਾਹਿਬ ਜੀ ਜਿਨ੍ਹਾਂ ਨਾਲ ਬਹੁਤ ਹੀ ਪਿਆਰ ਹੈ, ਉਹਨਾਂ ਨੇ ਇੱਥੇ ਦਰਸ਼ਨ ਕਰਾਏ ਨੇ ਹਿੱਚਣ ਵਿਖੇ ਪ੍ਰੋਗਰਾਮ ਰੱਖ ਕੇ ਤੇ ਸਾਰੇ ਸੰਗਤਾਂ ਦੇ ਸਰੋਤਿਆਂ ਦੇ ਦਰਸ਼ਨ ਹੋਏ ਨੇ। ਗੁਰੂ ਕੇ ਕੀਰਤਨੀਏ ਸਾਡੇ ਬਜ਼ੁਰਗ ਸਰਕਾਰ ਜੋ ਬੈਠੇ ਨੇ ਉਹਨਾਂ ਦੇ ਦਰਸ਼ਨ ਇੱਥੇ ਹੋਏ ਨੇ, ਤੇ ਸਾਥ ਜੀ ਆਓ ਪੰਥ ਦੇ ਰਤਨ ਨੇ, ਹੁਣ ਉਹਨਾਂ ਪਾਸੋਂ ਕੀਰਤਨ ਸਰਵਣ ਕਰਨਾ ਹੈ, ਆਪ ਜੀ ਨੂੰ ਨਿਹਾਲ ਕਰਨਗੇ। ਦਾਸ ਵੱਲੋਂ ਇੱਥੇ ਹੀ ਫਤਿਹ ਹੈ, ਪੁੱਲਾ ਚੁੱਕਾ ਮੁਆਫ਼।

0: ਗੁਰੂ ਸਾਹਿਬਾਂ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਰਸਨਾ ਪਵਿੱਤਰ ਕਰੀਏ, ਪਾਤਸ਼ਾਹ ਦੀ ਬਖਸ਼ੀ ਫਤਿਹ ਦੀ ਸਾਂਝ ਕਰੋ ਤੇ ਸਾਰੇ ਗਜ ਵੱਜ ਕੇ ਆਖੋ ਜੀ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਬਾਬਰ ਬਾਦਸ਼ਾਹ ਦੀ ਕਰੜੀ ਕੈਦ ਅੰਦਰ ਗੁਰੂ ਨਾਨਕ ਨੇ ਪੀਸੀਆਂ ਚੱਕੀਆਂ ਸਨ। ਤੱਤੀ ਤਵੀ ਤੇ ਬੈਠ ਕੇ ਗੁਰੂ ਅਰਜਨ ਨੀਹਾਂ ਕੌਮ ਦੀਆਂ ਕੀਤੀਆਂ
1: ਪੱਕੀਆਂ ਸਨ।
0: ਮੀਰੀ ਪਿਰੀ ਦੇ ਮਾਲਕ ਪਾਤਸ਼ਾਹ ਨੇ ਜ਼ੁਲਮ ਰਾਜ ਦੀਆਂ ਉਡਾਈਆਂ ਫੱਕੀਆਂ ਸਨ। ਤੇਗ ਬਹਾਦਰ ਹਿੰਦ ਦੀ ਬਣ ਚਾਦਰ ਪੱਤਾਂ ਲਹਿੰਦੀਆਂ ਅਨੇਕਾਂ
1: ਢੱਕੀਆਂ ਸਨ।
0: ਜਦੋਂ ਸਾਰਿਆਂ ਹਿੱਲਿਆਂ ਤੋਂ ਗੱਲ ਲੰਘੀ, ਤੇਗਾਂ ਗੁਰੂ ਗੋਬਿੰਦ ਨੇ
1: ਚੁੱਕੀਆਂ ਸਨ।
0: ਪ੍ਰਸਿੱਧ ਇਤਿਹਾਸਕਾਰ ਡਾਕਟਰ ਮੁਹੰਮਦ ਲਤੀਫ ਲਿਖਦਾ ਹੈ, ਦ ਡੈਥ ਆਫ ਗੁਰੂ ਅਰਜਨ ਇਜ਼ ਅ ਗ੍ਰੇਟ ਟਰਨਿੰਗ ਪੁਆਇੰਟ ਇਨ ਦ ਹਿਸਟਰੀ ਆਫ ਦ ਸਿੱਖ। ਭਾਵ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਵਿੱਚ ਬੜਾ ਵੱਡਾ ਮੋੜ ਸਾਬਤ ਹੋਈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ 11 ਸਾਲ ਦੀ ਉਮਰ, ਚੜ੍ਹਦੀ ਜਵਾਨੀ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਮਹਾਰਾਜ ਗੁਰੂ ਗੱਦੀ ਉੱਤੇ ਬੈਠੇ। ਭਾਈ ਗੁਰਦਾਸ ਜੀ ਲਿਖਦੇ ਹਨ, ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਬੜ ਯੋਧਾ
1: ਬਹੁ ਪਰ ਪੁਕਾਰੀ।
0: ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ, ਯੋਧਿਓ ਚੰਗੇ ਸ਼ਸਤਰ ਘੋੜੇ ਅਤੇ ਜਵਾਨੀਆਂ ਭੇਟ ਕਰੋ। ਅੰਮ੍ਰਿਤਸਰ ਸਾਹਿਬ ਇਲਾਹੀ ਫੌਜੀ ਛਾਉਣੀ ਵਿੱਚ ਬਦਲ ਗਿਆ। 1609 ਈਸਵੀ ਵਿੱਚ ਗੁਰੂ ਪਾਤਸ਼ਾਹ ਨੇ ਅਕਾਲ ਤਖ਼ਤ ਦੀ ਸਿਰਜਣਾ ਕੀਤੀ। ਸਾਹਿਬਾਂ ਨੇ ਕਿਹਾ, ਇੱਕ ਢਾਡੀ ਜਥਾ ਮੰਗਵਾਇਆ ਜਾਵੇ। ਭਾਈ ਬਿਧੀ ਚੰਦ ਜੀ ਨੱਥੇ ਅਤੇ ਅਬਦੁੱਲੇ ਦੇ ਢਾਡੀ ਜਥੇ ਨੂੰ ਲੈ ਕੇ ਆਏ। ਜਦੋਂ ਨੱਥੇ ਨੇ ਫੇਰਿਆ ਸੰਗੀ ਤੇ ਗਜ ਤੇ ਅਬਦੁੱਲੇ ਨੇ ਮਾਰਿਆ ਢੱਡ ਤੇ ਹੱਥ, ਤਾਂ ਸੂਰਮਿਆਂ ਦੇ ਡੋਲੇ ਫਰਕਣ ਲਾ ਦਿੱਤੇ। ਫਿਰ ਜਦੋਂ ਲੱਗੀਆਂ ਧੌਂਸਿਆਂ ਤੇ ਚੋਟਾਂ, ਤਾਂ ਪੰਜਾਬ ਦੀ ਸਰ ਜ਼ਮੀਨ ਗੂੰਜ ਉੱਠੀ। ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਮੀਰੀ ਤੇ ਪੀਰੀ, ਭਗਤੀ ਤੇ ਰਾਜ ਸ਼ਕਤੀ, ਮਾਲਾ ਤੇ ਖੰਡਾ, ਜੋਸ਼ ਤੇ ਹੋਸ਼, ਸ਼ਾਂਤੀ ਤੇ ਕ੍ਰਾਂਤੀ, ਬਾਣੀ ਤੇ ਕੁਰਬਾਨੀ, ਸਭ ਇੱਕ ਪਲੇਟਫਾਰਮ ਤੇ ਇਕੱਠੀਆਂ ਖੇਪ

ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਸਿੱਖਾਂ ਨੂੰ ਸੰਤ ਤੇ ਸਿਪਾਹੀ ਦਾ ਸੰਕਲਪ ਦੇ ਦਿੱਤਾ ਤਾਂ ਇਸ ਇਨਕਲਾਬ ਨੂੰ ਦੇਖ ਕੇ ਸਮੇਂ ਦੀ ਸਰਕਾਰ ਤਿਲਮਿਲਾ ਉੱਠੀ। ਜਹਾਂਗੀਰ ਮਰ ਗਿਆ, ਗੱਦੀ ਉੱਤੇ ਬੈਠਾ ਸ਼ਾਹਜਹਾਂ। ਇਸ ਨੇ ਗੁਰੂ ਪਾਤਸ਼ਾਹ ਦੇ ਨਾਲ ਚਾਰ ਜੰਗ ਲੜੇ। ਪਹਿਲਾ ਜੰਗ ਅੰਮ੍ਰਿਤਸਰ ਵਿੱਚ ਲੜਿਆ ਗਿਆ, ਦੂਜਾ ਹਰਗੋਬਿੰਦਪੁਰੇ ਤੇ ਤੀਜਾ ਜੰਗ ਮਹਿਰਾਜ ਮਾਲਵੇ ਵਿੱਚ ਲੜਿਆ ਗਿਆ। ਲੱਲਾ ਬੇਗ ਦੀ ਤੀਸਰੀ ਲੜਾਈ ਜਿੱਤ ਕੇ ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਆ ਗਏ। ਪੈਂਦੇ ਖਾਂ ਵੀ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਣ ਹਾਜ਼ਰ ਹੋਇਆ। ਪੈਂਦੇ ਖਾਂ ਪਿੰਡ ਆਲਮ ਦਾ ਗਿਲਜਈ ਪਠਾਨ ਸੀ। ਉਸ ਛੋਟੀ ਉਮਰ ਵਿੱਚ ਹੀ ਗੁਰੂ ਜੀ ਦੀ ਸ਼ਰਨ ਆ ਗਿਆ। ਗੁਰੂ ਪਾਤਸ਼ਾਹ ਨੇ ਉਸ ਨੂੰ ਪਾਲਿਆ ਪੋਸਿਆ।

ਸਵਾਰ ਹੋ ਕੇ ਦਰਬਾਰ ਵਿੱਚ ਹਾਜ਼ਰ ਹੋਣਾ ਹੈ। ਮੋਹ ਵਸ ਹੋ ਕੇ ਪੈਂਦੇ ਖਾਂ ਨੇ ਗੁਰੂ ਮਹਾਰਾਜ ਦੀਆਂ ਬਖਸ਼ੀਆਂ ਸਾਰੀਆਂ ਚੀਜ਼ਾਂ ਆਪਣੇ ਜਵਾਈ ਉਸਮਾਨ ਖਾਂ ਨੂੰ ਦੇ ਦਿੱਤੀਆਂ। ਉਧਰ ਭਾਈ ਗੁਰਦਿੱਤਾ ਜੀ ਜੰਗਲ ਵਿੱਚ ਸ਼ਿਕਾਰ ਖੇਡ ਰਹੇ ਸਨ। ਉਸਮਾਨ ਖਾਂ ਨੇ ਭਾਈ ਗੁਰਦਿੱਤਾ ਜੀ ਦਾ ਬਾਜ ਵੀ ਚੋਰੀ ਕਰ ਲਿਆ ਤੇ ਮੰਗਣ ਤੇ ਵੀ ਨਹੀਂ ਦਿੱਤਾ। ਅਗਲੇ ਦਿਨ ਗੁਰੂ ਜੀ ਨੇ ਸੇਵਾਦਾਰ ਭੇਜ ਕੇ ਪੈਂਦੇ ਖਾਂ ਨੂੰ ਸੱਦਿਆ। ਉਹ ਹਾਜ਼ਰ ਹੋਇਆ ਤਾਂ ਗੁਰੂ ਸਾਹਿਬ ਨੇ ਪੁੱਛਿਆ, ਪੈਂਦੇ ਖਾਂ, ਸਾਡੀ ਬਖਸ਼ਿਸ਼ ਅਗਾਂ ਦੇ ਬੈਠਾ ਹੈ, ਉਹ ਪੋਸ਼ਾਕ ਤੇ ਹਥਿਆਰ ਪਹਿਣ ਕੇ ਕਿਉਂ ਨਹੀਂ ਆਇਆ ਤੇ ਨਾ ਹੀ ਤੇਰੇ ਕੋਲ ਘੋੜਾ ਹੈ? ਪੈਂਦੇ ਖਾਂ ਦੀ ਮੱਤ ਤੇ ਪਰਦਾ ਪੈ ਗਿਆ। ਕਹਿਣ ਲੱਗਾ, ਮਹਾਰਾਜ, ਸਾਰੀਆਂ ਚੀਜ਼ਾਂ ਮੇਰੇ ਕੋਲ ਘਰ ਪਈਆਂ ਨੇ। ਮਹਾਰਾਜ ਨੇ ਬਾਜ ਬਾਰੇ ਪੁੱਛਿਆ ਤਾਂ ਪੈਂਦੇ ਖਾਂ ਫਿਰ ਝੂਠ ਬੋਲ ਗਿਆ। ਕਹਿਣ ਲੱਗਾ, ਨਾ ਮੈਂ ਤੇ ਨਾ ਮੇਰੇ ਜਵਾਈ ਨੇ ਹੀ ਕੋਈ ਬਾਜ ਦੇਖਿਆ ਹੈ। ਮਹਾਰਾਜ ਨੇ ਬਹੁਤ ਸਮਝਾਇਆ, ਪੈਂਦੇ ਖਾਂ, ਕੋਈ ਗੱਲ ਨਹੀਂ, ਜੇ ਭੁੱਲ ਹੋ ਗਈ ਹੈ ਤਾਂ ਛਪਾਉਣ ਦੀ ਲੋੜ ਨਹੀਂ, ਸੰਗਤ ਕੋਲੋਂ ਮਾਫ਼ੀ ਮੰਗ ਲੈ। ਜਦੋਂ ਪੈਂਦੇ ਖਾਂ ਆਪਣੀ ਗੱਲ ਤੇ ਅੜਿਆ ਰਿਹਾ ਤਾਂ ਗੁਰੂ ਜੀ ਨੇ ਭਾਈ ਬਿਧੀ ਚੰਦ ਜੀ ਨੂੰ ਭੇਜ ਕੇ ਬਾਜ ਸਮੇਤ ਸਾਰੀਆਂ ਚੀਜ਼ਾਂ ਪੈਂਦੇ ਖਾਂ ਦੇ ਘਰੋਂ ਮੰਗਵਾ ਲਈਆਂ। ਕ੍ਰੋਧ ਦਾ ਭਰਿਆ ਪੈਂਦੇ ਖਾਂ ਘਰ ਵਾਪਸ ਪਰਤ ਆਇਆ। ਉਸਮਾਨ ਖਾਂ ਨੇ ਉਸ ਨੂੰ ਹੋਰ ਭੜਕਾ ਦਿੱਤਾ ਤੇ ਫਿਰ ਉਹ ਦੋਵੇਂ ਜਲੰਧਰ ਦੇ ਸੂਬੇਦਾਰ ਕੁਤਬ ਖਾਂ ਕੋਲ ਜਾ ਪਹੁੰਚੇ। ਕੁਤਬ ਖਾਂ ਨੇ ਕਿਹਾ, ਪੈਂਦੇ ਖਾਂ, ਤੂੰ ਤੇ ਮੈਂ ਇਕੱਲੇ ਗੁਰੂ ਸਾਹਿਬ ਨੂੰ ਜਿੱਤ ਨਹੀਂ ਸਕਦੇ, ਸਾਨੂੰ ਬਾਦਸ਼ਾਹ ਕੋਲੋਂ ਮਦਦ ਲੈਣੀ ਚਾਹੀਦੀ ਹੈ। ਇਹ ਤਿੰਨੇ ਲਾਹੌਰ ਬਾਦਸ਼ਾਹ ਸ਼ਾਹਜਹਾਂ ਪਾਸ ਪਹੁੰਚੇ ਤੇ ਜਾ ਕੇ ਪੈਂਦੇ ਖਾਂ ਨੇ ਬਾਦਸ਼ਾਹ ਦੇ ਅੱਗੇ ਜੋ ਫਰਿਆਦ ਕੀਤੀ, ਉਹਨਾਂ ਬੋਲਾਂ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਵਿਦਿਆਰਥਣਾਂ ਦਾ ਢਾਡੀ ਜਥਾਬ ਦੀ ਸੇਵਾ ਵਿੱਚ ਹੈ।

ਪੈਂਦੇ ਖਾਂ ਨੇ ਕਿਹਾ, ਸ਼ਹਿਨਸ਼ਾਹ ਸਲਾਮਤ, ਮੈਂ ਗੁਰੂ ਕੋਲ ਨੌਕਰ ਸਾਂ। ਮੇਰੀ 6 ਮਹੀਨੇ ਦੀ ਤਨਖਾਹ ਰਹਿੰਦੀ ਸੀ। ਜਦੋਂ ਮੈਂ ਤਨਖਾਹ ਮੰਗੀ ਤਾਂ ਗੁਰਾਂ ਨੇ ਮੈਨੂੰ ਕੋਰਾ ਜਵਾਬ ਦੇ ਦਿੱਤਾ। ਮੈਂ ਬਾਦਸ਼ਾਹ ਸਲਾਮਤ ਕੋਲ ਫਰਿਆਦ ਕਰਨ ਬਾਰੇ ਕਿਹਾ ਤਾਂ ਮੇਰੀ ਬੇਇੱਜ਼ਤੀ ਕਰਕੇ ਮਾਰ ਕੁੱਟ ਕੇ ਦਰਬਾਰ ਵਿੱਚੋਂ ਧੱਕੇ ਦੇ ਕੇ ਕੱਢ ਦਿੱਤਾ। ਗੁਰੂ ਨੇ ਗੁੱਸੇ ਵਿੱਚ ਆ ਕੇ ਜੋ ਕੁਝ ਹਜ਼ੂਰ ਦੀ ਸ਼ਾਨ ਦੇ ਖਿਲਾਫ ਕਿਹਾ, ਮੇਰੀ ਜ਼ੁਬਾਨ ਬਿਆਨ ਨਹੀਂ ਕਰ ਸਕਦੀ। ਸ਼ਹਿਨਸ਼ਾਹ, ਉਹ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਤੇ ਹਜ਼ੂਰ ਨੂੰ ਝੂਠਾ ਬਾਦਸ਼ਾਹ ਕਹਿੰਦੇ। ਜਿੰਨਾ ਵੀ ਹੋ ਸਕਿਆ ਪੈਂਦੇ ਖਾਂ ਨੇ ਗੁਰੂ ਜੀ ਦੇ ਵਿਰੁੱਧ ਕਿਹਾ। ਬਾਦਸ਼ਾਹ ਦੇ ਦਿਲ ਵਿੱਚ ਪਹਿਲਾਂ ਹੀ ਗੁਰੂ ਸਾਹਿਬ ਵਾਸਤੇ ਸਾੜਾ ਸੀ। ਉਹ ਪੈਂਦੇ ਖਾਂ ਦੀਆਂ ਗੱਲਾਂ ਸੁਣ ਕੇ ਭੜਕ ਉੱਠਿਆ ਤੇ ਉਸ ਨੇ ਆਪਣੇ ਜਰਨੈਲ ਕਾਲੇ ਖਾਂ ਨੂੰ ਬੁਲਾ ਕੇ ਗੁਰੂ ਸਾਹਿਬ ਤੇ ਹਮਲਾ ਕਰਨ ਦਾ ਹੁਕਮ

ਖਾਂ ਦੇ ਨਾਲ ਕੁਤਬ ਖਾਂ, ਪੈਂਦੇ ਖਾਂ, ਉਸਮਾਨ ਖਾਨ ਤੇ ਖਵਾਜ਼ਾ ਅਨਵਰ ਖਾਂ ਚੜ ਪਏ। ਇਹ ਸਾਰੇ ਮਾਰੋ ਮਾਰ ਕਰਦੇ ਜਲੰਧਰ ਜਾ ਪੁੱਜੇ। 50,000 ਫੌਜ ਲਾਹੌਰੋਂ ਚੜੀ ਸੀ ਤੇ ਕੁਝ ਦੁਆਬੇ ਵਿੱਚੋਂ ਇਕੱਠੀ ਕਰ ਲਈ ਗਈ। ਇਧਰ ਵੈਰੀ ਹਮਲਾ ਕਰਨ ਦੀਆਂ ਸਲਾਹਾਂ ਕਰ ਰਹੇ ਸਨ, ਉਧਰ ਗੁਰੂ ਸਾਹਿਬ ਵੀ ਅਵੇਸਲੇ ਨਹੀਂ ਸਨ ਬੈਠੇ। ਸਿੱਖ ਫੌਜ ਭਾਵੇਂ 1800 ਹੀ ਸੀ ਪਰ ਸੀ ਸਾਰੀ ਸ਼ੇਰਾਂ ਦਾ ਦਲ। ਉਧਰ ਧੀਰ ਮਲ ਨੇ ਪੈਂਦੇ ਖਾਂ ਨੂੰ ਚਿੱਠੀ ਲਿਖ ਭੇਜੀ ਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਹਮਲਾ ਰਾਤ ਹੀ ਕੀਤਾ ਜਾਵੇ। ਨਾਲ ਹੀ ਉਸਨੇ ਪੈਂਦੇ ਖਾਂ ਨੂੰ ਮਦਦ ਕਰਨ ਦਾ ਵੀ ਭਰੋਸਾ ਦਵਾਇਆ। ਚਿੱਠੀ ਪੜ੍ਹ ਕੇ ਵੈਰੀ ਬੜੇ ਖੁਸ਼ ਹੋਏ। ਉਹਨਾਂ ਸੋਚਿਆ, ਗੁਰੂ ਜੀ ਦਾ ਘਰ ਪਾਟ ਗਿਆ ਹੈ, ਹੁਣ ਸਾਡੀ ਜਿੱਤ ਯਕੀਨੀ ਹੈ। ਸੋ ਰਾਤੋ ਰਾਤ ਹੀ ਕਾਲੇ ਖਾਂ ਨੇ ਮੁਗਲ ਫੌਜਾਂ ਨੂੰ ਹੱਲਾ ਕਰਨ ਦਾ ਹੁਕਮ ਦੇ ਦਿੱਤਾ। ਜਦੋਂ ਵੈਰੀ ਅੱਗੇ ਵਧੇ ਤਾਂ ਗੁਰੂ ਪਾਤਸ਼ਾਹ ਦੀਆਂ ਫੌਜਾਂ ਵੀ ਮੈਦਾਨੇ ਜੰਗ ਵਿੱਚ ਆਣ ਡਟੀਆਂ। ਵੈਰੀ ਨੂੰ ਇਸ ਗੱਲ ਦਾ ਪਤਾ ਸੀ ਕਿ ਗੁਰੂ ਜੀ ਪਾਸ ਕੇਵਲ 1800 ਹੀ ਫੌਜ ਹੈ। ਉਹ ਮਾਣ ਵਿੱਚ ਫੁੱਲੇ ਨਹੀਂ ਸਨ ਸਮਾਉਂਦੇ। ਉਹਨਾਂ ਦਾ ਖਿਆਲ ਸੀ ਕਿ 75,000 ਦਾ ਟਾਕਰਾ 1800 ਕਿੰਨਾ ਕੁ ਚਿਰ ਕਰ ਸਕਣਗੇ। ਉਹਨਾਂ ਨੂੰ ਸੁਪਨੇ ਵਿੱਚ ਵੀ ਇਹ ਚਿਤ ਚੇਤਾ ਨਹੀਂ ਸੀ ਕਿ ਇਹ ਘੋਲ ਸਾਧਾਰਨ ਬੰਦਿਆਂ ਨਾਲ ਨਹੀਂ ਸਗੋਂ ਸ਼ੇਰਾਂ ਨਾਲ ਕਰਨਾ ਪੈਣਾ ਹੈ। ਜਦ ਵੈਰੀ ਨੇ ਮੈਦਾਨ ਵਿੱਚ ਆ ਕੇ ਲਲਕਾਰ ਮਾਰੀ ਤਾਂ ਸਿੱਖ ਭੁੱਖੇ ਸ਼ੇਰਾਂ ਵਾਂਗ ਉਹਨਾਂ ਤੇ ਟੁੱਟ ਕੇ ਪੈ ਗਏ। ਤੀਰਾਂ ਦੀ ਬੁਛਾਰ ਨੇ ਮੋਹਰਲੀਆਂ ਪਾਲਾਂ ਡੇਗ ਦਿੱਤੀਆਂ। ਰਾਹ ਵਿਖਾਉਣ ਵਾਲੇ ਮਿਸਾਲਚੀ ਮਾਰੇ ਗਏ। ਚੁਫੇਰੇ ਕਾਲ ਵਰਗਾ ਹਨੇਰਾ ਛਾ ਗਿਆ। ਹਨੇਰੇ ਵਿੱਚ ਕਈ ਆਪਸ ਵਿੱਚ ਹੀ ਕੱਟ ਕੇ ਮਰ ਗਏ। ਇਧਰ ਜਿਹੜਾ ਵੀ ਸਿੰਘਾਂ ਦੇ ਮੂਹਰੇ ਆਉਂਦਾ ਸਿੰਘਾਂ ਦੇ ਹੱਥੋਂ ਮਾਰਿਆ ਜਾਂਦਾ। ਵੈਰੀ ਦਲ ਵਿੱਚ ਭੱਜਣਾ ਹੈ

ਗੁਰਮੁਖਾਂ ਦੇ ਚਰਨਾਂ ਵਿੱਚ ਬੇਨਤੀ ਕਿ ਵੱਧ ਤੋਂ ਵੱਧ ਉੱਚੀ ਆਵਾਜ਼ ਵਿੱਚ ਸਾਡੇ ਨਾਲ ਸਾਥ ਦੇ ਕੇ ਸਤਿ ਸ੍ਰੀ ਅਕਾਲ ਦੇ ਜਕਾਰੇ ਵਜਾਉਣੇ ਹਨ। ਸਤਿ ਸੰਗਤ ਜੀ।

ਸ਼ਬਦ ਹਨ, ਕਈ ਪ੍ਰਕਾਰ ਦੇ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਜੇ ਬਾਕੀ ਨੇ, ਤਾਂ ਫਿਰ ਆਪ ਜੀ ਨੂੰ ਸਰਵਣ ਕਰਾਵਾਂਗੇ। ਹੁਣ ਆਓ, ਕੇਵਲ ਤੋਂ ਕੇਵਲ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡਣੇ ਨੇ, ਤੋ ਰਸਨਾ ਕੋਈ ਵੀ ਬਾਂਧੀ ਨਾ ਰਵੇ, ਦੁਬਾਰਾ ਨਾ ਆਖਣ ਦੀ ਲੋੜ ਪਵੇਗੀ। ਚੜ੍ਹਦੀ ਕਲਾ ਚ ਜਕਾਰਾ ਛੱਡੋ ਜਾਂ ਉੱਚੀ ਆਵਾਜ਼ ਛੱਡੋ, ਖਾਸ ਕਰਕੇ ਜਿਹੜੇ ਸਨਮੁਖ ਬੈਠੇ ਨੇ ਸਾਹਮਣੇ, ਉਹ ਤਾਂ ਜ਼ਰੂਰ ਹੀ ਜ਼ਿਆਦਾ ਜ਼ੋਰ ਲਾਉਣਗੇ, ਕਿਉਂਕਿ ਪਿੱਛੇ ਵਾਲੇ ਤਾਂ ਹੋ ਸਕਦਾ ਕਹਿਣ ਕਿ ਕੀਰਤਾ ਭਾਈ ਸਾਹਿਬ ਸਾਨੂੰ ਦੇਖਦੇ ਕਿ ਨਹੀਂ ਦੇਖਦੇ, ਜਾਂ ਸਾਡੀ ਆਵਾਜ਼ ਮਾਈਕਾਂ ਤੱਕ ਫਰੇ ਪਹੁੰਚਣੀ ਕਿ ਨਹੀਂ ਪਹੁੰਚਣੀ। ਪਰ ਮੈਂ ਕਹਿੰਦਾ ਕਿ ਜੇ ਤੁਸੀਂ ਪਿੱਛੋਂ ਆਵਾਜ਼ ਗਿਜਾਓਗੇ ਤਾਂ ਤੁਹਾਡੀ ਆਵਾਜ਼ ਇੱਥੇ ਮਾਈਕਾਂ ਤੱਕ ਪੁੱਜ ਜਾਏਗੀ। ਇਸ ਵਾਸਤੇ ਆਓ, ਜੇ ਤੁਸੀਂ ਜ਼ੋਰ ਲਾਓਗੇ ਤਾਂ ਹੋ ਸਕਦਾ ਅਸੀਂ ਹੋਰ ਦੁੱਗਣਾ ਜ਼ੋਰ ਲਾ ਕੇ ਆਪ ਜੀ ਨੂੰ ਦਿਖਾ ਰਹੇ ਉਹਦੀ ਆਵਾਜ਼ ਸੁਣਾਈਏ, ਕਿਉਂਕਿ ਸਾਡੇ ਪਾਸ ਸਪੀਕਰ ਨੇ। ਇਸ ਵਾਸਤੇ ਆਓ, ਬੜੇ ਧਿਆਨ ਦੇ ਨਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਸ਼ਬਦ ਹੈ, ਸੱਚ ਫਤਿਹ ਬੁਲਾਈ ਗੁਰੂ ਕੀ ਜੀਤਿਓ ਰਣ ਭਰ, ਸਭ ਦੈਂਤ ਅਰਨ ਕੋ ਘੇਰ ਕਰ ਕੀਜੇ ਪ੍ਰਹਾਰਾ। ਸਭ ਦੈਂਤਾਂ ਨੂੰ ਘੇਰ ਕੇ ਤੇ ਪ੍ਰਹਾਰ ਕਰਨਾ, ਵਾਰ ਕਰਨਾ। ਸੱਚ ਫਤਿਹ ਬੁਲਾਈ ਗੁਰੂ ਕੀ ਜੀਤਿਓ ਰਣ ਭਾਰਾ, ਉਹ ਗੁਰਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਹੋਏ ਦਸਵੇਂ ਪਾਤਸ਼ਾਹ ਜੀ। ਆਹ ਬੜੇ ਪਿਆਰ ਨਾਲ ਇਹਦੇ ਵਿੱਚ ਬਹੁਤ ਹੀ ਸੁੰਦਰ ਪੰਕਤੀਆਂ ਹਨ, ਧਿਆਨ ਦੇ ਨਾਲ ਸਰਵਣ ਕਰਨੀਆਂ ਹਨ। ਪੰਕਤੀ ਸਰਵਣ ਕਰਕੇ ਫਿਰ ਸਤਿ ਸ੍ਰੀ ਅਕਾਲ ਦਾ ਜਕਾਰਾ ਛੱਡਣਾ ਹੈ।

ਵਿਆਪਤ ਅੱਜ ਨਾਨਕ ਗੁਰੂ ਗੋਬਿੰਦ ਸਿੰਘ ਚੂੰ ਕਰ ਅੱਜ ਹਮਾਹੀਲ ਤੇ ਦਰਗੁਜਸ਼ਤ ਹਲਾਲ ਅਸ਼ਟ ਗੁਰਦਨ ਵਾਸ਼ਨ ਸ਼ੀਰ ਦਸ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਬਾਣੀ ਹੁਣ ਨਾਸਲ ਦਾ ਪਾਠ ਸ਼ਰਮ ਕਰਨਾ ਹੈ ਕਿਉਂਕਿ ਸਮਾਂ ਬਹੁਤ ਹੋ ਗਿਆ ਹੈ ਤੇ ਮੰਗਾ ਤੇ ਬਹੁਤ ਨੇ ਸ਼ਬਦ ਬਹੁਤ ਨੇ ਬਾਣੀ ਬਹੁਤ ਹੈ ਸਾਰੀ ਰਾਤ ਗਾਉਂਦੇ ਰਹੀਏ ਤੇ ਤਾਂ ਵੀ ਅਸੀਂ ਉਸ ਦੀ ਸ਼ਿਫਤ ਨਹੀਂ ਕਰ ਸਕਦੇ ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਖਿਆ ਕਾਗਰ ਦੀਪ ਸਭੈ ਕਰਕੇ ਹਰ ਸਾਧ ਸਮੁੰਦਰ ਕੀ ਮਸ ਕਹਿ ਕਾਟ ਬਨਸਪਤੀ ਸਗਰੀ ਲਿਖਵੇ ਹੂੰ ਕੇ ਲੇਖਨ ਕਾਜ ਬਣੇ ਹੂੰ ਸਾਰਸਤੀ ਬਕਤਾ ਕਰਕੇ ਹਰ ਸਾਧ ਸਾਰਸਤੀ ਬਕਤਾ ਕਰਕੇ ਜੁਗ ਕੋਟ ਗਣੇਸ਼ ਕੇ ਹਾਥ ਲਿਖੇ ਹੂੰ ਕਾਲ ਕਿਰਪਾਨ ਬਿਨਾਂ ਬਿਨਤੀ ਨਵ ਨਾ ਤਉ ਤੁਮ ਕਉ ਪ੍ਰਭ ਨੈਕ ਰਜਾਏ ਹੂੰ ਇਸ ਵਾਸਤੇ ਫਿਰ ਸਮਾਂ ਕਿਤੇ ਮਿਲੇਗਾ ਆਪ ਜੀ ਨੂੰ ਜਿਸ ਤਰ੍ਹਾਂ ਵੀ ਹੁਕਮ ਆਪ ਜੀ ਕਰੋਗੇ ਆਪ ਜੀ ਕੀਰਤਨ ਸੁਣਾਵਾਂਗੇ ਕਿਉਂਕਿ ਹੁਣ ਅਨੰਦ ਸਾਹਿਬ ਦਾ ਪਾਠ ਜਿਹੜਾ ਹੈ ਤੁਹਾਡੇ ਮਨ ਵਿੱਚ ਹੋਏਗਾ ਕਿ ਦੋ ਤਿੰਨ ਮਿੰਟ ਲੱਗਣੇ ਅਨੰਦ ਸਾਹਿਬ ਦਾ ਪਾਠ ਹੋ ਜਾਣਾ ਹੈ ਪਰ ਨਹੀਂ ਪੰਜ ਸੱਤ ਮਿੰਟ ਦਸ ਮਿੰਟ ਅਨੰਦ ਸਾਹਿਬ ਨੂੰ ਵੀ ਲੱਗ ਜਾਣੇ ਕਿਉਂਕਿ ਅਨੰਦ ਸਾਹਿਬ ਦਾ ਜੋ ਹੁਕਮ ਹੈ ਉਹ ਇਸੇ ਤਰ੍ਹਾਂ ਹੀ ਹੈ ਕਿ ਜਦੋਂ ਮਨ ਨੂੰ ਆਨੰਦ ਆਵੇ ਨਾ ਤਾਂ ਫਿਰ ਅਨੰਦ ਸਾਹਿਬ ਹੈ ਤੇ ਕਈ ਵਾਰ ਐਸਾ ਹੁੰਦਾ ਕਿ ਸਾਰਾ ਕੀਰਤਨ ਸਾਰੀ ਬਾਣੀ ਅਸੀਂ ਕਰਦੇ ਹਾਂ ਕੀਰਤਨ ਕਰਦੇ ਹਾਂ ਸੁਣਦੇ ਵੀ ਹਾਂ ਤੇ ਜਦੋਂ ਅਨੰਦ ਸਾਹਿਬ ਦੀ ਵਾਰੀ ਆਉਂਦੀ ਹੈ ਤੇ ਜਲਦੀ ਜਲਦੀ ਅਨੰਦ ਸਾਹਿਬ ਪਾਠ ਕਰ ਦਿੱਤਾ ਜਾਂਦਾ ਹੈ ਨਾ ਕਰਨ ਵਾਲਿਆਂ ਨੂੰ ਪਤਾ ਲੱਗਦਾ ਤੇ ਨਾ ਸੁਣਨ ਵਾਲਿਆਂ ਨੂੰ ਪਤਾ ਲੱਗਦਾ ਹੈ ਇਸ ਵਾਸਤੇ ਅਨੰਦ ਸਾਹਿਬ ਦਾ ਪਾਠ ਪਾਤਸ਼ਾਹ ਜੀ ਨੇ ਹੁਕਮ ਲਾਇਆ ਹੈ ਕਿ ਖੇੜੇ ਦਾ ਪ੍ਰਤੀਕ ਹੈ ਖੁਸ਼ੀ ਦਾ ਪ੍ਰਤੀਕ ਹੈ ਅਨੰਦ ਸਾਹਿਬ ਨੂੰ ਜਦੋਂ ਪੜ੍ਹੀਏ ਤੇ ਮਨ ਖੁਸ਼ੀ ਵਿੱਚ ਆ ਜਾਣਾ ਚਾਹੀਦਾ ਖੇੜੇ ਵਿੱਚ ਆ ਜਾਣਾ ਆਨੰਦ ਆਉਣਾ ਚਾਹੀਦਾ ਹੈ ਸਾਰੇ ਕਹਿਣ ਕਿ ਅਨੰਦ ਸਾਹਿਬ ਦਾ ਪਾਠ ਪੜ੍ਹਿਆ ਆਨੰਦ ਆ ਗਿਆ ਹਾਂਜੀ ਇਸ ਵਾਸਤੇ ਆਓ ਬੜੇ ਪਿਆਰ ਦੇ ਨਾਲ ਅਨੰਦ ਸਾਹਿਬ ਦਾ ਪਾਠ ਹੁਣ 12 ਤੋਂ ਟਾਈਮ ਉੱਪਰ ਹੋ ਗਿਆ ਹੈ ਤੇ ਹੁਣ ਦਿਲ ਕਰਦਾ ਹੈ ਕਿ ਅਨੰਦ ਸਾਹਿਬ ਨੂੰ ਰਾਮਕਲੀ ਰਾਗ ਵਿੱਚ ਗਾਇਨ ਕਰੀਏ ਰਾਮਕਲੀ ਮਹੱਲਾ ਤੀਜਾ ਅਨੰਦ ਸਾਹਿਬ ਗੁਰੂ

0: ਪਿਆਰ ਦੇ ਨਾਲ ਕੋਈ 35 ਮਿੰਟ ਕੀਰਤਨ ਫਿਰ ਹੋ ਗਿਆ ਹੈ। 12 ਵਜੇ ਆਰੰਭ ਕੀਤਾ ਜੀ, ਨਾ ਦੱਸਾਂ ਨੂੰ ਪਤਾ ਲੱਗਾ ਹੈ ਕਿਉਂਕਿ ਗੁਣ ਗਾਉਂਦਿਆਂ ਕੁਛ ਸਤਿਕਾਰਦਿਆਂ ਸਾਹਿਬਾਂ ਦੀ ਸਮਾਂ ਲੱਗ ਜਾਂਦਾ ਹੈ, ਪਤਾ ਨਹੀਂ ਚੱਲਦਾ। ਮਨ ਦੇ ਨਾਲ ਇਕਾਗਰਤਾ ਦੇ ਨਾਲ ਜੇ ਕੀਰਤਨ ਕੀਤਾ ਜਾਵੇ ਜਾਂ ਸੁਣਿਆ ਜਾਵੇ ਤਾਂ ਫਿਰ ਬੜਾ ਆਨੰਦ ਬਣਦਾ ਹੈ। ਆਪ ਜੀ ਦਾ ਪਿਆਰ ਤੇ ਸਭ ਸੰਗਤਾਂ ਨੇ, ਗੁਰਮੁਖਾਂ ਨੇ, ਵੀਰਾਂ ਨੇ ਹੁਕਮ ਕੀਤਾ ਸੀ ਕਿ ਸਮਾਪਤੀ ਤੁਸਾਂ ਜ਼ਰੂਰ ਕਰਨੀ ਹੈ, ਬੇਨਤੀ ਕੀਤੀ ਸੀ ਕਿ ਸਮਾਂ ਬੜਾ ਹੋ ਜਾਣਾ ਹੈ, ਪਰ ਹੁਕਮ ਮੁਤਾਬਕ ਆਪ ਜੀ ਨੇ ਜੋ ਸੇਵਾ ਲਾਈ ਸੀ ਉਹ ਨਿਭਾਉਣ ਦੀ ਖੇਤਰ ਕੀਤੀ ਹੈ। ਤੇ ਸਾਧ ਜੀ ਆਪ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਕੀਰਤਨ ਕਰਕੇ। ਆਸ ਕਰਦੇ ਹਾਂ ਇਸੇ ਵਾਸਤੇ ਇਸੇ ਤਰ੍ਹਾਂ ਗੁਰੂ ਸਾਹਿਬ ਕੀਰਤਨ ਦਾ ਕੋਸ਼ਿਸ਼ ਕਰਨ। ਫੁੱਲਾਂ ਚੁੱਕਾਂ ਮਾਫ਼ ਕੀਰਤਨ ਕਰਦੇ ਕਈ ਪ੍ਰਕਾਰ ਦੀਆਂ ਫੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਅਣਜਾਣ ਵਿੱਚ ਸੰਗਤ ਮਾਫ਼ ਕਰਨਾ। ਅੱਗੇ ਵਾਸਤੇ ਗੁਰੂ ਸਾਹਿਬ ਸੰਗਤਾਂ ਸੁਧ ਤੇ ਸਪਸ਼ਟ ਬਾਣੀ ਪੰਡਾ ਬਲ ਬਖਸ਼ਿਸ਼ ਕਰਨ। ਫਤਿਹ ਬੁਲਾਓ,
1: ਵਾਹਿਗੁਰੂ ਜੀ ਕਾ ਖਾਲਸਾ।

रामदास आम का उन्वरा जहां मान अपनी सिद्ध को सभा।

ਆਪਸ ਵਿੱਚ ਭਗਵਾਨ ਕ੍ਰਿਸ਼ਨ ਤੇ ਸੁਦਾਮੇ ਦਾ ਬੜਾ ਪਿਆਰ ਬਣਿਆ ਹੋਇਆ ਸੀ। ਇੱਕ ਵਾਰੀ ਇਹ ਜੰਗਲ ਨੂੰ ਲੱਕੜਾਂ ਕਰਨ ਗਏ ਤੇ ਜਾਂਦਿਆਂ ਜਾਂਦਿਆਂ ਸੁਦਾਮੇ ਦੀ ਮਾਤਾ ਨੇ ਇਸ ਦੇ ਜੇਬ ਵਿੱਚ ਛੋਲਿਆਂ ਦੀ ਮੁੱਠ ਪਾ ਛੱਡੀ। ਰਾਤ ਪੈ ਗਈ, ਰਸਤਾ ਭੁੱਲ ਗਿਆ। ਦਰਖਤ ਉੱਤੇ ਦੋਵੇਂ ਜਣੇ ਬੈਠ ਗਏ। ਸੁਦਾਮੇ ਨੇ ਆਪਣੇ ਜੇਬ ਵਿੱਚੋਂ ਛੋਲੇ ਕੱਢ ਕੇ ਚਨਿਆਂ ਦੀ ਲੱਪ ਕੱਢ ਕੇ ਮੁੱਖ ਵਿੱਚ ਪਾਈ। ਆਖਣ ਲੱਗਾ, ਜੇ ਭਗਵਾਨ ਨੂੰ ਵੀ ਦਿੱਤੇ ਤਾਂ ਛੋਲੇ ਘੱਟ ਜਾਣੇ ਨੇ, ਇੱਕ ਦਾ ਵੀ ਪੇਟ ਨਹੀਂ ਭਰਨਾ ਜੇ ਦੋਵਾਂ ਨੇ ਮਿਲ ਕੇ ਅਸਾਂ ਵੰਡ ਲਏ। ਉਸਨੇ ਇਕੱਲੇ ਨੇ ਚਣੇ ਕੱਢ ਕੇ ਚਬਾਏ। ਰਾਤ ਦਾ ਟਾਈਮ ਸੀ, ਭਗਵਾਨ ਨੂੰ ਖੜਾਕ ਆਇਆ। ਪੁੱਛਣ ਲੱਗੇ, ਸੁਦਾਮਿਆ ਕੀ ਪਿਆ ਖਾਣੇ? ਆਖਣ ਲੱਗਾ, ਕੁਝ ਨਹੀਂ, ਐਵੇਂ ਤੁਹਾਨੂੰ ਵਹਿਮ ਹੈ, ਮੈਂ ਤੇ ਕੁਝ ਨਹੀਂ ਖਾ ਰਿਹਾ। ਜਦੋਂ ਦੂਜੀ ਵਾਰੀ ਉਹਨੇ ਹੱਥ ਪਾਇਆ ਤੇ ਮੂੰਹ ਵਿੱਚ ਛੋਲੇ ਚਬਾਏ, ਚਣੇ ਖਾਣ ਲੱਗਾ, ਭਗਵਾਨ ਨੂੰ ਫਿਰ ਆਵਾਜ਼ ਆਈ। ਸ੍ਰੀ ਕ੍ਰਿਸ਼ਨ ਜੀ ਬੋਲ ਪਏ, ਸੁਦਾਮਿਆ ਕੁਝ ਤੇ ਖਾ ਰਹੇ ਹੈ, ਕੁਝ ਖਾਣ ਦਾ ਖੜਾਕ ਆਇਆ ਹੈ। ਆਖੇ, ਨਹੀਂ, ਆ ਸਰਦੀ ਬਹੁਤ ਹੈ, ਦੰਦ ਦੰਦਾਂ ਨਾਲ ਵੱਜ ਰਹੇ ਨੇ, ਤੁਹਾਨੂੰ ਐਵੇਂ ਹੀ ਭੁਲੇਖਾ ਲੱਗਾ ਹੈ। ਜਦੋਂ ਤੀਜੀ ਵਾਰੀ ਖਾਧੀ ਨਾ ਤੇ ਭਗਵਾਨ ਸਮਝ ਗਏ ਇਹ ਲੁਕਾ ਕੇ ਖਾ ਰਿਹਾ ਹੈ। ਤਦ ਭਗਵਾਨ ਨੇ ਉੱਥੇ ਉਹਨੂੰ ਸਰਾਪ ਦੇ ਦਿੱਤਾ। ਆਖਣ ਲੱਗੇ, ਜਾ ਓਏ ਲੁਕ ਕੇ ਖਾਣ ਵਾਲਿਆ, ਤੇਰੇ ਘਰ ਵਿੱਚੋਂ ਕਦੀ ਦਰਦਰੀ ਨਹੀਂ ਜਾਏਗੀ, ਸਾਰੀ ਦੁਨੀਆਂ ਦੀ ਦਰਦਰੀ ਤੇਰੇ ਘਰ ਵਿੱਚ ਆ ਜਾਣੀ ਹੈ। ਜਿਹੜੇ ਵੰਡ ਕੇ ਖਾਂਦੇ ਨੇ ਰੱਬ ਉਹਨਾਂ ਨੂੰ ਬੜਾ ਕੁਝ ਹਿਸਾਬ ਨਾਲ ਦੇ ਦਿੰਦਾ, ਪਰ ਜਿਹੜੇ ਲੁਕਾ ਕੇ ਖਾਂਦੇ ਨੇ ਉਹਨਾਂ ਦੇ ਵਾਕਈ ਘਰ ਵਿੱਚ ਦਰਿਦਰੀ ਵੜਿਆ ਰਹਿੰਦਾ, ਕਦੀ ਉਹਨਾਂ ਦੀ ਪੂਰੀ ਨਹੀਂ ਪੈਂਦੀ। ਉੱਥੇ ਸਰਾਪ ਮਿਲਿਆ, ਸਰਾਪ ਦਾ ਮਾਰਿਆ ਹੋਇਆ ਸਾਰੀ ਗਰੀਬੀ ਇਸ ਦੇ ਘਰ ਵਿੱਚ ਆਈ ਏ। ਭਗਵਾਨ ਜੀ ਰਾਜੇ ਬਣ ਗਏ, ਦੁਆਰਕਾ ਨਗਰੀ ਆ ਗਏ। ਇਹ ਇਧਰ ਗਰੀਬ ਰਿਹਾ, ਲੋਕਾਂ ਨੂੰ ਕਹਿੰਦਾ ਫਿਰਦਾ ਸੁਦਾਮਾ, ਭਗਵਾਨ ਕ੍ਰਿਸ਼ਨ ਮੇਰਾ ਯਾਰ ਹੈ, ਮੇਰਾ ਦੋਸਤ ਹੈ। ਪਤਨੀ ਕਹਿ ਬੈਠੀ, ਦੋਸਤ ਹੈ ਤੇ ਕੁਝ ਜਾਂਦੇ ਕਿਉਂ ਨਹੀਂ? ਅੱਜ ਤੁਰ ਪਿਆ ਭਗਵਾਨ ਵੱਲ ਤੇ ਸੋਚਦਾ ਜਾ ਰਿਹਾ ਕਿਵੇਂ ਮੈਂ ਉਹਨੂੰ ਮਿਲਾਂਗਾ, ਹਾਂ ਤੇ ਬੜਾ ਗਰੀਬ, ਕਿਵੇਂ ਉਹ ਮੈਨੂੰ ਮਿਲਣਗੇ? ਸੋਚਦਾ ਜਾ ਰਿਹਾ ਤੇ ਭਗਵਾਨ ਨੂੰ ਜਦੋਂ ਪਤਾ ਲੱਗਾ ਬਈ ਸੁਦਾਮਾ ਆਇਆ ਬਾਹਰ, ਤੇ ਦੂਰੋਂ ਵੇਖ ਕੇ ਫਿਰ ਉਹਨੂੰ ਡੰਡੋਤ ਕਰਕੇ ਮੱਥਾ ਟੇਕਿਆ। ਕਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ,

ਜਾਂ ਕੋਈ ਚੰਗਾ ਕਰਮ ਕਰਕੇ ਮੈਂ ਬਖਸ਼ਾ ਲਵਾਂ। ਜੇ ਪਾਪਾਂ ਦੀ ਇੱਕ ਭਰੀ ਹੋਵੇ ਇੱਕ ਪੰਡ ਹੋਵੇ ਤਾਂ ਕੋਈ ਚੰਗਾ ਕੰਮ ਕਰਕੇ ਮੈਂ ਬਖਸ਼ਾ ਲਵਾਂ। ਹੇ ਵਾਹਿਗੁਰੂ, ਇੱਥੇ ਤਾਂ ਪਾਪਾਂ ਦਾ ਕੋਈ ਅੰਤ ਹੀ ਨਹੀਂ। ਕਿਤਨੇ ਕੁ ਹਨ ਜਿਸ ਤਰ੍ਹਾਂ ਸਮੁੰਦਰ ਦੀਆਂ ਲਹਿਰਾਂ ਦਾ ਕੋਈ ਅੰਤ ਨਹੀਂ, ਮੇਰੇ ਪਾਪਾਂ ਦਾ ਵੀ ਕੋਈ ਅੰਤ ਨਹੀਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ, ਨੀਰ ਤੋਂ ਭਾਵ ਲਹਿਰਾਂ, ਕਿਤਨਾ ਕੁ ਸਾਗਰ ਹੈ। ਪਹਿਲਾਂ ਤਾਂ ਸਾਗਰ ਦਾ ਹੀ ਅੰਤ ਨਹੀਂ, ਫਿਰ ਉਹਦੀਆਂ ਲਹਿਰਾਂ ਦਾ ਭਾਈ ਕੌਣ ਅੰਤ ਪਾਏਗਾ। ਆਪ ਨਿਰੰਕਾਰ ਹੁੰਦੇ ਹੋਏ, ਆਪ ਸਮਰੱਥ ਪੁਰਖ ਹੁੰਦੇ ਹੋਏ, ਅਨੇਕ ਕਲਾ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਸਾਨੂੰ ਅਰਦਾਸ ਕਰਨ ਦੀ ਜਾਚ ਦੱਸ ਰਹੇ ਹਨ। ਭਾਈ ਮਨੁੱਖ ਨੇ ਸੇਵਾ ਸਿਮਰਨ ਪਰ ਉਪਕਾਰ ਕਰਦਿਆਂ ਹੋਇਆ ਵੀ ਗੁਰੂ ਅੱਗੇ ਅਕਾਲ ਪੁਰਖ ਅੱਗੇ ਇਹ ਅਰਦਾਸ ਕਰਨੀ ਹੈ, ਮਤੇ ਕਿਸੇ ਚੰਗੇ ਕਰਮ ਦਾ ਤੇਰੇ ਮਨ ਵਿੱਚ ਹੰਕਾਰ ਆ ਜਾਵੇ ਤੇ ਐਸਾ ਨਾ ਹੋਵੇ ਕਿ ਤੂੰ ਚੰਗੇ ਕਰਮ ਕਰਕੇ ਅਹੰਕਾਰ ਕਰੇ ਤੇ ਫਿਰ ਉਹ ਗੱਲ ਬਣ ਜਾਵੇ ਮਤ ਥੋੜੀ ਸ਼ੇਵ ਗਵਾਈਏ, ਕੀਤੀ ਹੋਈ ਸੇਵਾ ਵੀ ਤੇਰੀ ਵਿਅਰਥ ਚਲੀ ਜਾਵੇ ਜੇ ਅਹੰਕਾਰ ਕਰੇ। ਨਹੀਂ ਭਾਈ, ਸਭ ਕੁਛ ਕਰਦਿਆਂ ਹੋਇਆ ਵੀ ਤੂੰ ਅਕਾਲ ਪੁਰਖ ਅੱਗੇ ਇਹ ਅਰਦਾਸ ਕਰਨੀ ਹੈ ਜੋ ਧੰਨ ਗੁਰੂ ਨਾਨਕ ਪਾਤਸ਼ਾਹ ਸਾਨੂੰ ਅਰਦਾਸ ਕਰਨ ਦੀ ਜਾਚ ਦੱਸ ਰਹੇ ਹਨ। ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ, ਹੇ ਵਾਹਿਗੁਰੂ ਪਰ ਤੂੰ ਬਖਸ਼ਿੰਦ ਵੀ ਓਡਾ ਹੀ ਵੱਡਾ ਹੈ। ਜਿਤਨੇ ਵੱਡੇ ਅਸੀਂ ਪਾਪੀ ਹਾਂ, ਤੂੰ ਤਾਂ ਕਈ ਗੁਣਾ ਵੱਧ ਬਖਸ਼ਿੰਦ। ਜੇ ਸਮੁੰਦਰ ਦੇ ਵਿੱਚ ਪਾਪਾਂ ਦੇ ਭਰੇ ਹੋਏ ਦੋ ਚਾਰ ਬੇੜੇ ਡੁੱਬ ਵੀ ਜਾਣ ਤਾਂ ਤੈਨੂੰ ਕੀ ਫਰਕ ਪੈਂਦਾ, ਸਮੁੰਦਰ ਨੂੰ ਕੀ ਫਰਕ ਪੈਂਦਾ। ਆਖਿਆ ਤੂੰ ਸਮੁੰਦਰ ਹੈ ਦਇਆ ਦਾ, ਤੂੰ ਸਮੁੰਦਰ ਹੈ ਰਹਿਮਤਾਂ ਦਾ, ਵੱਡੇ ਤੋਂ ਵੱਡਾ ਪਾਪੀ ਵੀ ਤੇਰੇ ਚਰਨਾਂ ਵਿੱਚ ਆ ਜਾਵੇ ਤੂੰ ਉਸਦੇ ਕਦੇ ਅਵਗੁਣ ਨਹੀਂ ਚਿਤਾਰਦਾ। ਜੋ ਸਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਧਾ ਤੇਰਾ ਬਿਰਧ ਹੈ। ਜੋ ਵੀ ਕੋਈ ਤੇਰੇ ਚਰਨਾਂ ਤੇ ਆ ਕੇ ਇਹ ਅਰਦਾਸ ਕਰਦਾ ਹੈ ਤੂੰ ਬਖਸ਼ਣ ਵਿੱਚ ਦੇਰੀ ਨਹੀਂ ਲਾਉਂਦਾ। ਇਹ ਅਰਦਾਸ ਗੁਰੂ ਸਾਨੂੰ ਦੱਸ ਰਿਹਾ ਹੈ। ਆਓ

ਮੈਨੂੰ ਇਹ ਭੁੱਲ ਹੀ ਗਿਆ ਕਿ ਇਹ ਸ਼ਰੀਰ ਤਿਆਗਣਾ ਹੈ। ਇਹ ਸ਼ਰੀਰ ਇੱਕ ਮਿੱਟੀ ਦੀ ਥੇਰੀ, ਮੈਂ ਇਸ ਨੂੰ ਅਮਰ ਸਮਝ ਕੇ ਸਭ ਕੁਛ ਕਰਦਾ ਰਿਹਾ, ਤੈਨੂੰ ਵਿਸਾਰ ਕੇ ਪਦਾਰਥਾਂ ਵੱਲ ਲੱਗਾ ਰਿਹਾ। ਅਮਰ ਜਾਨ ਸੰਚੀ ਇਹ ਕਾਇਆ, ਪਰ ਇਹ ਮਿੱਥਿਆ ਕਾਚੀ ਗਗਰੀ। ਇਹ ਤਾਂ ਕੱਚੀ ਗਾਗਰ ਹੈ, ਕੱਚਾ ਘੜਾ ਹੈ, ਇਹ ਕਿਤਨਾ ਕੁ ਚਿਰ ਸਾਬਤ ਰਹੇਗਾ। ਇਹ ਤਾਂ ਤਨਕਾ ਲੱਗੇਗਾ ਤੇ ਫੌਰਨ ਟੁੱਟ ਜਾਏਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਇਹ ਮੇਰੀ ਭੁੱਲ ਹੈ।

ਭਲਾ ਕਦੇ ਚੋਰ ਵੀ ਸਾਧ ਬਣ ਸਕਦਾ? ਅਸੀਂ ਤਾਂ ਚੋਰ ਹਾਂ ਤੇਰੇ, ਤੂੰ ਅਮੋਲਕ ਸਵਾਸ ਬਖਸ਼ੇ ਤੇ ਉਹਨਾਂ ਦਾ ਦਸਵੰਧ ਵੀ ਤੇਰੇ ਲੇਖੇ ਨਾ ਕੱਢ ਸਕੇ, ਇਸ ਲਈ ਤੇਰੇ ਦਰ ਦੇ ਚੋਰ ਹਾਂ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹਾਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ। ਤੂੰ ਕਿਹੜੀ ਦਾਤ ਹੈ ਜੋ ਸਾਡੀ ਚੋਲੀ ਨਹੀਂ ਪਾਈ, ਕਿਹੜਾ ਸੁਖ ਹੈ ਜੋ ਤੂੰ ਸਾਡੇ ਕੋਲੋਂ ਲੁਕੋ ਕੇ ਰੱਖ ਲਿਆ। ਤੂੰ ਸਾਨੂੰ ਸਭ ਕੁਛ ਬਖਸ਼ਿਆ ਪਰ ਅਸੀਂ ਤੇਰਾ ਸ਼ੁਕਰਾਨਾ ਨਾ ਕੀਤਾ, ਇਸ ਲਈ ਮੈਂ ਕੀਤਾ ਨਾ ਜਾਤਾ, ਤੇਰਾ ਕੀਤਾ ਹੋਇਆ ਨਾ ਜਾਤਾ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹਾਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ। ਗੁਨਾਹਗਾਰ ਲੂਣ ਹਰਾਮੀ ਪਾਹਨ ਨਾਵ ਨਾ ਪਾਰ ਗਰਮ, ਕਦੇ ਪੱਥਰਾਂ ਦੀ ਬੇੜੀ ਪਾਰ ਕਦੇ ਨਹੀਂ ਹੋਈ। ਮੈਂ ਸੰਸਾਰ ਤੇ ਆ ਕੇ ਪੁੰਨਾ ਦੇ ਖੁਸ਼ਬੂਦਾਰ ਫੁੱਲ ਭਰਨੇ ਸਨ, ਪਰ ਮੈਂ ਇਸ ਸਰੀਰ ਰੂਪ ਬੇੜੀ ਵਿਚ ਪਾਪਾਂ ਦੇ ਪੱਥਰ ਭਰ ਲਏ। ਹੁਣ ਇਸ ਬੇੜੀ ਨੂੰ ਤੂੰ ਆਪ ਹੀ ਪਾਰ ਕਰ ਸਕਣਾ ਨਾ, ਕੋਈ ਹੋਰ ਤਾਂ ਸਮਰੱਥ ਨਹੀਂ। ਇਸ ਲਈ

ਖੂਹ ਵਿੱਚ ਪਿਆ ਹੋਇਆ ਡੱਡੂ। ਉਹ ਸਮਝਦਾ ਹੈ ਕਿ ਸਭ ਕੁਛ ਇਸੇ ਵਿੱਚ ਹੀ ਹੈ। हे ਵਾਹਿਗੁਰੂ, ਅਸੀਂ ਵੀ ਸੰਸਾਰ ਸਾਗਰ ਰੂਪ ਖੂਹ ਵਿੱਚ ਪੈ ਕੇ ਤੇ ਸਮਝ ਰਹੇ ਹਾਂ ਬਈ ਜਿਹੜੇ ਸੁੱਖ ਹਨ, ਜਿਹੜੇ ਪਦਾਰਥ ਹਨ, ਇਹੋ ਹੀ ਸਭ ਕੁਛ ਹੈ। ਅਸੀਂ ਕਦੇ ਤੇਰੇ ਨਾਮ ਦਾ ਰਸ ਮਾਣਨ ਦਾ ਯਤਨ ਨਹੀਂ ਕੀਤਾ। ਤੂੰ ਇੱਕ ਵਿਸ਼ਾਲ ਦਇਆ ਦਾ ਸਾਗਰ ਹੈ, ਰਸ ਭਰਪੂਰ ਸਾਗਰ ਹੈ, ਪਰ ਅਸੀਂ ਖੂਹ ਦੇ ਡੱਡੂ ਸਮਝ ਬੈਠੇ ਹਾਂ ਬਈ ਸ਼ਾਇਦ ਜਿਤਨੇ ਕੁ ਸੁੱਖ ਮਾਣ ਰਹੇ ਹਾਂ ਇਹੋ ਹੀ ਸੁੱਖ ਹੈ, ਹੋਰ ਇਸ ਤੋਂ ਅੱਗੇ ਕੁਝ ਨਹੀਂ। ਇਸ ਲਈ ਕੂਪ ਭਰਿਓ ਜੈਸੇ

एक श्वान, क्योंकि जो मनुख लोभी है बाणी विच उसनू कूकर करके लिखे।

ਦੂਸਰੇ ਦਾ ਕੋਈ ਇੱਕ ਕਾਜ ਸਵਾਰ ਸਕਦਾ ਹੈ, ਕੋਈ ਦੋ, ਕੋਈ ਤਿੰਨ, ਕੋਈ ਦਸ, ਕੋਈ ਸੌ, ਮਗਰ ਸਾਰੇ ਕਾਰੇ ਸਵਾਰਨ ਵਾਲਾ ਸਮਰੱਥ ਉਹ ਪਰਿਪੂਰਨ ਪਰਮਾਤਮਾ ਹੈ। ਤੇ ਗੁਰਸਿੱਖ ਇਹ ਯਕੀਨ ਕਰਦਾ ਹੈ ਕਿ ਮੈਂ ਮਨੁੱਖ ਦੇ ਚਰਨਾ ਕਮਲਾਂ ਤੋਂ ਕੀ ਲੈਣਾ ਹੈ, ਮਨੁੱਖ ਦੀ ਓਟ ਕਰਕੇ ਕੀ ਲੈਣਾ ਹੈ, ਕਿਉਂ ਨਾ ਮੈਂ ਉਸ ਪਰਮੇਸ਼ਵਰ ਦੀ ਓਟ

राजन के राजन। मैं ऐसा सुनिया है ते सुन सुन के हुण मैनू यकीन।

ਅਰਦਾਸ ਹੀ ਕਰਨੀ ਹੈ ਤੇ ਕਿਸੇ ਛੋਟੇ ਮੋਟੇ ਅੱਗੇ ਕਾਹਨੂੰ ਕਰਨੀ ਹੈ। ਸੋਈ ਧਿਆਈਏ ਜੀਅੜੇ ਸਿਰ ਸ਼ਾਹਾਂ ਪਾਤਸ਼ਾਹ, ਜੋ ਸਭ ਤੋਂ ਪਾਤਸ਼ਾਹਾਂ ਤੋਂ ਸ਼ਹਿਨਸ਼ਾਹਾਂ ਤੋਂ ਵੱਡਾ ਹੈ। ਸ਼ਾਹਾਂ ਦੇ ਸਿਰ ਤੇ ਜੋ ਪਾਤਸ਼ਾਹ ਹੈ ਉਹਦਾ ਧਿਆਨ ਕਰ, ਉਹਦੀ ਓਟ ਤੱਕ, ਉਹਦਾ ਆਸਰਾ ਤੱਕ।

ਜਿਸ ਕਾ ਸਭ ਸੁਵਿਸ਼ਾ, ਜਿਹਦਾ ਸਾਰਿਆਂ ਨੂੰ ਵਿਸ਼ਵਾਸ ਹੈ, ਜਿਹਦੇ ਤੇ ਵਿਸ਼ਵਾਸ ਕੀਤਾ ਜਾ ਸਕਦਾ, ਵਿਸਾਹ ਕੀਤਾ ਜਾ ਸਕਦਾ, ਜਿਹਦੀ ਸਮਰੱਥਾ ਥੋੜੀ ਹੋਵੇ, ਸ਼ਕਤੀ ਥੋੜੀ ਹੋਵੇ, ਉਹਦੇ ਤੇ ਕੰਮ ਛੱਡ ਕੇ ਕਈ ਵਾਰੀ ਵਿਸਵਸਾ ਬਣਿਆ ਰਹੇਗਾ, ਡਰ ਬਣਿਆ ਰਹੇਗਾ, ਤੌਖਲਾ ਬਣਿਆ ਰਹੇਗਾ। ਵਾਹਿਗੁਰੂ ਤੇ ਭਰੋਸਾ ਕਰਨ ਵਾਲੇ ਨੂੰ ਵਿਸ਼ਵਾਸ ਵੱਜਦਾ ਹੈ, ਵਿਸਵਸਾ ਨਹੀਂ ਰਹਿੰਦਾ, ਖਤਰਾ ਤੇ ਤੌਖਲਾ ਨਹੀਂ ਰਹਿੰਦਾ। ਦ੍ਰਿੜ ਵਿਸ਼ਵਾਸ ਵਾਲੇ ਬੰਦੇ ਜਿਸ ਵੇਲੇ ਉਹਦੇ ਤੇ ਭਰੋਸਾ ਕਰਦੇ ਨੇ, ਫਿਰ ਇਸ ਤਰ੍ਹਾਂ ਕਰਦੇ ਨੇ ਕਿ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਹ, ਫਿਰ ਆਪਣੀ ਸਿਆਣਪ ਦੀ ਗੱਲ ਨਹੀਂ ਕਰਦੇ। ਮਨ ਮੇਰੇ ਸੁਖ ਸਹਿਜ ਸੇਤੀ ਜਪ ਨਾਮ, ਸੁਖ ਤੈਨੂੰ ਦੇਵੇਗਾ, ਸਹਿਜ ਤੇਰਾ ਬਣਿਆ ਰਹੇਗਾ, ਤੂੰ ਕੇਵਲ ਉਹਦੇ ਨਾਮ ਵਿੱਚ ਜੁਟ ਜਾ, ਉਹਦੀ ਭਗਤੀ ਚ ਜੁਟ ਜਾ। ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਬਿੰਦ ਨਿਤ ਗਾਓ, ਤੂੰ ਉਹਦੇ ਗੁਣ ਗਾਉਣਾ ਸ਼ੁਰੂ ਕਰ, ਤੂੰ ਅੱਠੇ ਪੈਰ ਉਹਦੇ ਧਿਆਨ ਚ ਰਹਿਣਾ ਸ਼ੁਰੂ ਕਰ, ਉਹ ਤੈਨੂੰ ਆਪਣੇ ਧਿਆਨ ਚ ਰੱਖੇਗਾ। ਤਿਸ ਕੀ ਸ਼ਰਣੀ ਪਰਮਨਾ ਜਿਸ ਜੇਵਡ ਅਵਰ ਨਾ ਕੋਏ, ਕਿਸੇ ਛੋਟੇ ਮੋਟੇ ਦੀ ਸ਼ਰਨ ਪੈਣ ਦੀ ਕੀ ਲੋੜ ਹੈ, ਤੂੰ ਉਹਦੀ ਸ਼ਰਨ ਪਾਓ ਜਿਹਦੇ ਜਿੱਡਾ ਹੋਰ ਕੋਈ ਨਹੀਂ ਹੈ, ਜਿਹਦੇ ਵਰਗੀ ਸਮਰੱਥਾ ਕਿਸੇ ਹੋਰ ਕੋਲ ਨਹੀਂ ਹੈ। ਜਿਸ ਸਿਮਰਤ ਸੁਖ ਹੋਵੇ ਘਣਾ, ਜਿਹਨੂੰ ਯਾਦ ਕਰਨ ਨਾਲ ਬਹੁਤ ਜ਼ਿਆਦਾ ਸੁੱਖ ਦੀ ਪ੍ਰਾਪਤੀ ਹੋਵੇ, ਵਾਧੂ ਸੁੱਖ ਦੀ ਪ੍ਰਾਪਤੀ ਹੋਵੇ। ਦੁੱਖ ਦਰਦ ਨਾ ਮੂਲੇ ਹੋਏ, ਸਦਾ ਸਦਾ ਕਰ ਚਾਕਰੀ, ਤੂੰ ਉਹਦੀ ਸੇਵਾ ਚ ਲੱਗ। ਪ੍ਰਭ ਸਾਹਿਬ ਸੱਚਾ ਸੋਏ ਜੋ ਸੱਚਾ ਮਾਲਕ ਹੈ, ਸਾਧ ਸੰਗਤ ਹੋਏ ਨਿਰਮਲਾ, ਸਤਸੰਗੀਆਂ ਨਾਲ ਰਲ ਕੇ ਪਵਿੱਤਰ ਹੋ ਕੇ, ਨਿਰਮਲ ਹੋ ਕੇ, ਮਲੀਨ ਬੁੱਧੀ ਨੂੰ ਛੱਡ ਕੇ, ਦੁਰਮਤ ਨੂੰ ਛੱਡ ਕੇ, ਗੁਰਮਤ ਦਾ ਧਾਰਨੀ ਬਣ ਕੇ, ਕੱਟੀਏ ਜਮ ਕੀ ਫਾਸ, ਸੁਖਦਾਤਾ ਭੈ ਭੰਜਨੋ ਤਿਸ ਆ ਗਏ ਕਰ ਅਰਦਾਸ, ਫਿਰ ਤੇਰੀ ਅਰਦਾਸ ਕਰਨ ਦੀ ਢਿੱਲ ਹੈ ਤੇ ਉਹਦੀ ਰਹਿਮਤ ਕਰਨ ਚ ਕੋਈ ਢਿੱਲ ਨਹੀਂ। ਕਿਸ ਲਈ ਉਹ ਰਹਿਮਤ ਕਰੇਗਾ, ਮਿਹਰ ਕਰੇ ਜਿਸ ਮਿਹਰਵਾਨ, ਤਾਂ ਕਾਰਜ ਆਵੇ ਰਾਸ, ਜੀਵਨ ਦੇ ਸਾਰੇ ਕਾਰਜ

ਮਿਹਰ ਕਰੇ ਜਿਸ ਮਿਹਰਬਾਨ ਦਾ ਕਾਰਜ ਆਵੇ ਰਾਸ ਬਹੁਤ ਬਹੁਤ ਵਖਾਣੀ ਹੈ ਉੱਚੋ ਉੱਚਾ ਥਾਂ ਵਰਨਾ ਚੀਣਾ ਬਾਹਰਾ ਕੀਮਤ ਕਹਿ ਨਾ ਸਕਾਓ ਉਸ ਅਪਰ ਅਪਾਰ ਬੇਅੰਤ ਵਾਹਿਗੁਰੂ ਦੀ ਕੀਮਤ ਤਾਂ ਦੱਸੀ ਨਹੀਂ ਜਾ ਸਕਦੀ ਹਾਂ ਉਹਦੀ ਰਹਿਮਤ ਦੇ ਪਾਤਰ ਬਣਿਆ ਜਾ ਸਕਦਾ ਹੈ ਅਰਦਾਸ ਕੀਤੀ ਜਾ ਸਕਦੀ ਹੈ ਨਾਨਕ ਕਹੋ ਪ੍ਰਭ ਮਾਇਆ ਕਰ ਸੱਚ ਦੇਵੋ ਆਪਣਾ ਨਾਂ ਮੇਰੇ ਮਾਲਕ ਤੂੰ ਆਪਣਾ ਨਾਂ ਆਪਣੀ ਭਗਤੀ ਮੈਨੂੰ ਬਖਸ਼ ਉੱਥੇ ਵੀ ਆਪਾਂ ਅਰਦਾਸ ਕੀਤੀ ਕਰ ਕਿਰਪਾ ਆਪਣੀ ਭਗਤੀ ਲਾਏ ਮੈਨੂੰ ਆਪਣੀ ਭਗਤੀ ਚ ਲਾ ਲੈ ਤੇ ਮੇਰੇ ਕੰਮਾਂ ਤੇ ਤੂੰ ਲੱਗ ਜਾ ਕਿਉਂਕਿ ਤੂੰ ਸਭ ਕੁਝ ਕਰਨ ਦੀ

ਕੀਤਾ ਲੋੜੇ ਸੋ ਪ੍ਰਭ ਹੋਏ, ਤੁਧ ਬਿਨ ਦੂਜਾ ਨਾ ਹੀ ਕੋਏ। ਜੋ ਜਨ ਸੇਵੇ ਤਿਸ ਪੂਰਨ ਕਾਜ, ਦਾਸ ਆਪਣੇ ਕੀ ਰਾਖੋ ਲਾਜ, ਤੇਰਾ ਪੁਰਾਣਾ ਕੰਮ ਰਿਹਾ, ਤੂੰ ਆਪਣਿਆਂ ਦੀ ਲਾਜ ਰੱਖਦਾ ਹੈ। ਇਸ ਕਰਕੇ ਤੇਰੀ ਸ਼ਰਨ ਪੂਰਨ ਦਿਆਲਾ, ਤੁਧ ਬਿਨ ਕਵਨ ਕਰੇ ਪ੍ਰਤਪਾਲਾ, ਮੈਂ ਤੇਰੀ ਸ਼ਰਨ ਪੈ ਰਿਹਾ, ਤੇਰੇ ਬਿਨਾਂ ਹੋਰ ਕੌਣ ਮੈਨੂੰ ਸੰਭਾਲ ਸਕਦਾ। ਤੇਰੀ ਸਮਰੱਥਾ ਹੈ, ਤੂੰ ਜਲ ਥਲ ਮਈਲ ਰਿਹਾ ਭਰਪੂਰ, ਨਿਕਟ ਵਸੇ ਨਾਹੀ ਪ੍ਰਭ ਦੂਰ, ਤੂੰ ਸਭ ਤੋਂ ਨੇੜੇ ਵਸਣਾ।

भय प्रसन्न गुरुदेवा तिन प्रभ जब आए मोह दिया तब

ਬਹੁਤ ਕਠਿਨ ਹੈ, ਜ਼ਿਆਦਾ ਕਰਕੇ ਤੇ ਸੁਣਿਆ ਵੀ ਨਹੀਂ ਹੁੰਦਾ। ਭਗਤ ਬਾਣੀ ਸਤਿਗੁਰਾਂ ਨੇ ਬੜੇ ਗੁੱਝੇ ਭਾਵ ਰੱਖ ਕੇ ਉਚਾਰਨ ਕੀਤੀ। ਮੈਂ ਆਪ ਜੀ ਨੂੰ ਪਹਿਲੀ ਫਸਟ ਲਾਈਨ, ਦੁਨੀਆ ਹਰਖ ਅਤੇ ਸੋਗ ਵਿੱਚ ਡੁੱਬੀ ਤੇ ਸਤਿਗੁਰੂ ਕਹਿੰਦੇ ਜਿੱਥੇ ਹਰਖ ਤੇ ਸੋਗ ਹੈ, ਕਾਮੇਡੀ ਟ੍ਰੈਜਡੀ ਤੇ ਤੀਜਾ ਇੱਕ ਹੋਰ ਹੈ ਜਿਹਨੂੰ ਸੰਸਾਰ ਭੁੱਲ ਗਿਆ, ਬੈਰਾਗ ਸਰਪ੍ਰੇਸ਼ਨ। ਗੁਰਮਤ ਦਾ ਸਿਧਾਂਤ ਤਿੰਨਾਂ ਕੇਲਾਂ ਦਾ, ਸੰਸਾਰ ਦੋ ਕੇਲਾਂ ਵਿੱਚ ਚੱਲਦਾ।

ਤੇ ਉਸ ਦੇ ਘਰ ਵਿੱਚ ਮਿੱਟੀ ਦੇ ਬਰਤਨ ਹੀ ਮਿਲਣਗੇ। ਸਾਰੇ ਸ਼ਬਦ ਦਾ ਭਾਵ, ਘਮਿਆਰ ਦੇ ਘਰ ਵਿੱਚ ਮਿੱਟੀ ਦੇ ਬਰਤਨ ਤੋਂ ਸਿਵਾ ਦੂਜੀ ਚੀਜ਼ ਨਹੀਂ ਮਿਲੇਗੀ। ਰਾਜਿਆਂ ਦੇ ਘਰ ਵਿੱਚ ਚਲੇ ਜਾਈਏ, ਚੰਗੇ ਚੰਗੀਆਂ ਸਵਾਰੀਆਂ, ਚੰਗੀ ਤੋਂ ਚੰਗੀ ਗੱਡੀ, ਨਵੀਂ ਤੋਂ ਨਵੀਂ ਗੱਡੀ, ਰਾਜ ਘਰਾਣੇ ਵਿੱਚ ਜਿਉਣ ਵਾਲੇ।

ਸ਼ਬਦ ਦਾ ਨਾਲ ਨਾਲ ਅਰਥ ਭਾਵ, ਕਿਉਂਕਿ ਗਹਿਰਾ ਸ਼ਬਦ ਹੈ, ਆਪ ਜੀ ਸਮਝ ਸਕੋ। ਬਾਣੀਏ ਦੀ ਹੱਟੀ ਤੇ ਹਿੰਗ ਹਲਦੀ ਮਸਾਲਾ ਹੀ ਮਿਲੇਗਾ, ਬਾਣੀਏ ਕੇ ਕਰ ਹੀਂਗ ਅੱਛਾ। ਬੈਸਰ ਮਦੇ ਮੱਝ ਦੇ ਸਿਰ ਤੇ ਕੀ ਹੋਣਗੇ ਸਿੰਘ, ਬੈਸਰ ਮਦੇ ਸਿੰਘ ਗੋ। ਤੇ ਦੇਵਲ ਮਦੇ ਦੀਵਾਲਿਆਂ ਚ ਕੀ ਹੁੰਦਾ ਮੰਦਰਾਂ ਚ, ਲਿੰਗ ਸ਼ਿਵਲਿੰਗ।

ਕੋਹਲੀ ਦੇ ਘਰ ਜਾਈਏ ਤੇ ਕੋਹਲੂ ਦੇ ਵਿੱਚ ਤਿਲ ਪੀੜੇ ਜਾਂਦੇ ਨੇ, ਹਰ ਇੱਕ ਕੱਪੜਾ ਤੇਲ ਦੇ ਨਾਲ ਹੀ ਲਿਬੜਿਆ ਨਜ਼ਰ ਆਉਂਦਾ, ਤੇਲ ਹੀ ਤੇਲ ਘਰ ਵਿੱਚ ਮਹਿਕ ਆਈ ਹੁੰਦੀ ਹੈ ਕੋਹਲੂ ਤੇਲੀ ਦੇ ਘਰ ਦੇ ਵਿੱਚ। ਜੰਗਲਾਂ ਵਿੱਚ ਚਲੇ ਜਾਈਏ ਤੇ ਜੰਗਲਾਂ ਦੇ ਵਿੱਚ ਵੇਲਾਂ ਹੀ ਵੇਲਾਂ ਨਜ਼ਰ ਆਉਂਦੀਆਂ। ਮਾਲੀ ਦੇ ਘਰ ਜਾਈਏ ਤੇ ਕੀ ਮਿਲਦਾ? ਹਜ਼ੂਰ ਫੁਰਮਾਨ ਕਰਦਿਆਂ ਕਹਿੰਦੇ ਨੇ

ਕੇਲਿਆਂ ਦੇ ਫਲ। ਹਰ ਇੱਕ ਦੇ ਘਰ ਵਿੱਚ ਆਪਣੀ ਆਪਣੀ ਚੀਜ਼ ਹੁੰਦੀ ਏ, ਜਿਹੜੇ ਸਤਸੰਗ ਕਰਨ ਵਾਲੇ ਨੇ ਉਹਨਾਂ ਘਰ ਕੀ ਹੁੰਦਾ। ਆਪਾਂ ਆਪਣੇ ਸਥਾਨ ਤੇ ਪਹੁੰਚਣਾ, ਭਗਤ ਜੀ ਆਪਣੇ ਸਥਾਨ ਤੇ ਪਹੁੰਚਾ ਰਹੇ ਨੇ ਆਪਾਂ ਨੂੰ, ਆਪਾਂ ਕਿਹੜੀ ਜਗ੍ਹਾ

ਸੰਤਾਂ ਮੱਧੇ ਗੋਬਿੰਦ ਆਛੈ, ਗੋਕਲ ਮੱਧੇ ਸ਼ਿਆਮ ਗੋ। ਅਖੀਰਲੀਆਂ ਪੰਕਤੀਆਂ ਬੜੀਆਂ ਕਮਾਲ ਦੀਆਂ। ਸੰਤਾਂ ਦੇ ਘਰ ਦੇ ਵਿੱਚ ਜਾਈਏ ਤੇ ਪਰਮਾਤਮਾ ਦਾ ਜਾਪ, ਪ੍ਰਭੂ ਦਾ ਜਾਪ ਸੁਣਦਾ, ਤੇ ਗੋਕਲ ਵਿੱਚ ਚਲੇ ਜਾਈਏ, ਦੁਆਰਕਾ ਨਗਰੀ ਵਿੱਚ ਚਲੇ ਜਾਈਏ, ਮਥੁਰਾ ਵਿੱਚ ਚਲੇ ਜਾਈਏ, ਤੇ ਕ੍ਰਿਸ਼ਨ ਦੀਆਂ ਗੱਲਾਂ, ਕ੍ਰਿਸ਼ਨ ਦੀਆਂ ਬਾਤਾਂ। ਗੋਕਲ ਮੱਧੇ ਸ਼ਿਆਮ ਗੋ। ਤੇ ਨਾਮਦੇਵ ਕਹਿੰਦਾ ਸਾਡੇ ਹਿਰਦੇ ਚ ਪਤਾ ਕੌਣ ਹੈ? ਨਾਮਦੇਵ ਕਹਿੰਦੇ ਸਾਡੇ ਹਿਰਦੇ ਚ ਰਾਮ ਹੈ, ਰਾਮ। ਸੰਤਾਂ ਦੇ ਘਰ ਵਿੱਚ ਗੋਬਿੰਦ, ਗੋਕਲ ਅਸਥਾਨ ਦੇ ਵਿੱਚ ਸ਼ਿਆਮ ਦੀ ਗੱਲ, ਕ੍ਰਿਸ਼ਨ ਦੀ ਗੱਲ, ਤੇ ਭਗਤਾਂ ਦੇ ਨਾਮ, ਪਰਮਾਤਮਾ ਦੇ ਨਾਮ ਜਪਣ ਵਾਲਿਆਂ ਦੇ ਹਿਰਦੇ ਵਿੱਚ ਰਾਮ ਪਰੋਤਾ ਹੁੰਦਾ। ਫਰਮਾਨ ਕਰਦਿਆਂ ਕਹਿੰਦੇ

0: ਸਹਿਕਲ ਜੇ ਪ੍ਰਵਾਨ ਕਰ ਲਓ, ਮੰਨ ਲਓ ਅਰਦਾਸ ਬੇਨਤੀ ਹੱਥ ਜੋੜ ਕੇ, ਕਿ ਜਦੋਂ ਨੇਤਰ ਖੁੱਲ੍ਹਣ ਅੰਮ੍ਰਿਤ ਵੇਲੇ ਜਾਗ ਖੁੱਲ੍ਹ ਜਾਏ। ਇੱਕ ਬੇਨਤੀ ਉਹ ਹੈ ਕਿ ਜਦੋਂ ਜਾਗ ਖੁੱਲ੍ਹੇ ਪੰਜ ਵਾਰ ਗਿਣ ਕੇ ਕੀ ਬੋਲਣਾ ਹੈ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਕੋਈ ਵੱਡਾ ਔਖਾ ਕੰਮ ਨਹੀਂ ਹੈ। ਫਿਰ ਆਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਜ ਵਾਰ ਕਹਿੰਦੇ ਰਹਿਣਾ।
1: ਗੁਰੂ ਗ੍ਰੰਥ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
0: ਵੱਲਭ ਦਾ ਜਦ ਕੁਨੈਕਸ਼ਨ ਜੁੜਦਾ ਹੈ ਪਾਵਰ ਹਾਊਸ ਨਾਲ, ਤਦ ਉਹ ਲਾਈਟ ਦਿੰਦਾ ਹੈ। ਇਸੇ ਤਰ੍ਹਾਂ ਆਪਾਂ ਲੋਕ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਨਜ਼ਰ ਮੰਗੀਏ ਕਿ ਸਾਨੂੰ ਵਾਹਿਗੁਰੂ ਸ਼ਬਦ ਦੇ ਨਾਲ ਸਾਡਾ ਕੁਨੈਕਸ਼ਨ ਹੋ ਜਾਵੇ, ਸੁਰਤ ਦਾ, ਮਨ ਦਾ।
2: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।

ਅਤੇ ਉੱਤੇ ਰੇਤ ਪੈ ਰਹੀ, ਗਰਮ ਗਰਮ ਰੇਤ, ਸੜੀ ਹੋਈ ਰੇਤ। ਇਹ ਨਾ ਕਹੋ ਕਿ ਗੁਰੂ ਅਰਜਨ ਪਾਤਸ਼ਾਹ ਨੇ ਕਰਾਮਾਤ ਵਿਖਾ ਕੇ ਧਰਤੀ ਤਵੀ ਨੂੰ ਠੰਡਾ ਕਰ ਦਿੱਤਾ ਸੀ। ਨਾ ਨਾ ਨਾ ਨਾ, ਕਰਾਮਾਤ ਨਹੀਂ ਵਿਖਾਈ, ਕਰਾਮਾਤ ਵਿਖਾਉਂਦੇ ਤੇ ਧਰਤੀ ਪੁੱਠੀ ਕਰ ਦਿੰਦੇ। ਜੇ ਕਰਾਮਾਤ ਗੁਰੂ ਵਿਖਾਉਂਦਾ ਤੇ ਲਾਹੌਰ ਤੇ ਦਿੱਲੀ ਨੂੰ ਇੱਟ ਨਾਲ ਇੱਟ ਕੜਕਾ ਦਿੰਦੇ, ਤਾਲੀ ਨਾਲ ਤਾਲੀ ਵਜਾ ਦਿੰਦੇ, ਮੁਗਲ ਸਲਤਨਤ ਦੀਆਂ ਪੁੱਠੀਆਂ ਕਰ ਦਿੰਦੇ। ਗੁਰੂ ਨੇ ਕਰਾਮਾਤ ਨਹੀਂ ਵਿਖਾਈ, ਗੁਰੂ ਨੇ ਤੇ ਸਿੱਖਾਂ ਨੂੰ ਜਾਤ ਸਿਖਾਉਣੀ। ਬਈ ਤੇਰੇ ਤੇ ਮੁਸ਼ਕਿਲਾਂ ਵੀ ਆ ਜਾਣ, ਤੇਰੇ ਤੇ ਔਕੜਾਂ ਵੀ ਆ ਜਾਣ, ਤੇਰੇ ਤੇ ਭੀੜਾਂ ਵੀ ਆ ਜਾਵੇ, ਤੇਰੇ ਤੇ ਤੂਫਾਨ ਵੀ ਆ ਜਾਣ, ਤੇਰੇ ਤੇ ਆਕਾਸ਼ ਵੀ ਟੁੱਟ ਪਵੇ, ਪਰ ਤੂੰ ਰਵੇਂ ਪਾਠੇ ਵਿੱਚ, ਤੂੰ ਰਵੇਂ ਸ਼ੁਕਰਾਨੇ ਵਿੱਚ, ਤੂੰ ਰਵੇਂ ਪ੍ਰਭੂ ਦੇ ਹੁਕਮ ਵਿੱਚ। ਬੜਾ ਮੁਸ਼ਕਿਲ ਹੈ, ਬੜਾ ਕਠਿਨ ਹੈ। ਜੇ ਆ ਜਾਵੇ ਭਾਣਾ ਤੇ ਭਾਣਾ ਮੰਨਣਾ ਬੜਾ ਕਠਿਨ ਹੈ। ਤਿੰਨ ਦਿਨ ਤੱਤੀ ਤਵੀ ਚ ਬੈਠੇ ਮੇਰੇ ਪਾਤਸ਼ਾਹ, ਦੇਗ ਵਿੱਚ ਵੀ ਉਬਾਲਿਆ, ਦੇਗ ਵਿੱਚ ਆਲੂ ਵਾਂਗ ਨੂੰ ਉਬਾਲ ਦਿੱਤਾ। ਇੰਨੇ ਭਿਆਨਕ ਕਸ਼ਟ ਕਾਹਦੇ ਲਈ ਦਿੱਤੇ, ਪਤਾ ਕਿਉਂ? ਜਹਾਂਗੀਰ ਨੇ ਕਹਿ ਦਿੱਤਾ ਸੀ, ਜਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਹੰਮਦ ਸਾਹਿਬ ਦੀ ਤਾਰੀਫ ਲਿਖੋ, ਮੁਹੰਮਦ ਸਾਹਿਬ ਦੀ ਤਾਰੀਫ, ਜਾਂ ਤੁਸੀਂ ਮੁਸਲਮਾਨ ਮਤ ਵਿੱਚ ਆ ਜਾਓ। ਗੁਰੂ ਅਰਜਨ ਪਾਤਸ਼ਾਹ ਨੇ ਜ਼ਬਾਨ ਸਾਂਝੀ ਨਹੀਂ ਕੀਤੀ, ਜ਼ਬਾਨ ਚੋਂ ਲਫ਼ਜ਼ ਹੀ ਕੋਈ ਨਹੀਂ ਕੱਢਿਆ, ਸਵਾਲ ਜਵਾਬ ਤੇ ਕੀਤਾ ਹੀ ਨਹੀਂ, ਕੋਈ ਸਵਾਲ ਜਵਾਬ ਨਹੀਂ ਕੀਤਾ। ਗੁਰੂ ਅਰਜਨ ਪਾਤਸ਼ਾਹ ਨੇ ਆਖਣ, ਜ਼ਾਲਮ ਜੋ ਤੂੰ ਕਰਨਾ ਕਰ ਲੈ, ਜੋ ਮੇਰਾ ਪ੍ਰਭੂ ਕਰਨਾ ਉਹਨੇ ਮੇਰੇ ਪ੍ਰਭੂ ਨੇ ਕਰਨਾ। ਜ਼ਾਲਮ ਹਾਰ ਗਏ। ਜਲਾਦਾਂ ਨੇ ਆਖਿਆ, ਅਰਜਨ ਨੂੰ ਐਸੀ ਬਿਖੜੀ ਸਜ਼ਾ ਦਿਓ, ਅਰਜਨ ਨੂੰ ਐਸੀ ਭਿਆਨਕ ਸਜ਼ਾ ਦਿਓ ਕਿ ਮੌਤ ਵੀ ਕੰਬ ਉੱਠੇ, ਦੁਨੀਆਂ ਵੀ ਥਰ ਥਰ ਕੰਬ ਜਾਵੇ, ਸੁਣਨ ਵਾਲੇ ਵੀ ਦੰਗ ਰਹਿ ਜਾਣ, ਸੁਣਨ ਵਾਲੇ ਵੀ ਚੱਕਰਤ ਰਹਿ ਜਾਣ। ਐਸੀ ਭਿਆਨਕ ਸਜ਼ਾ ਅੱਜ ਤੱਕ ਨਹੀਂ ਸੀ ਕਿਸੇ ਦਿੱਤੀ। ਇਹ ਦੋ ਸਜ਼ਾਵਾਂ ਦਿੱਤੀਆਂ, ਤੱਤੀ ਤਵੀ ਤੇ ਬਿਠਾਇਆ ਅਤੇ ਦੇਗ ਵਿੱਚ ਉਬਾਲਿਆ। ਜਲਾਦਾਂ ਨੇ ਆਖਿਆ, ਬਈ ਹੋਰ ਕੋਈ ਐਸੀ ਸਜ਼ਾ ਹੈ ਜਿਹਦੇ ਨਾਲ ਅਰਜਨ ਦੇ ਬੰਦ ਬੰਦ ਵਿੱਚ ਚੀਸਾਂ ਪੈਣ, ਅਰਜਨ ਨੂੰ ਤਕਲੀਫ ਹੋਵੇ, ਅਰਜਨ ਦੁੱਖ ਮਹਿਸੂਸ ਕਰੇ, ਆਪਣੀ ਈਨ ਮੰਨ ਜਾਵੇ ਜਾਂ ਮੁਸਲਮਾਨ ਬਣ ਜਾਵੇ? ਤੇ ਗੁਰੂ ਅਰਜਨ ਪਾਤਸ਼ਾਹ ਨੇ ਕੁਝ ਨਹੀਂ ਮੰਨਿਆ। ਉਹ ਵਾਹਿਗੁਰੂ ਦੇ ਭਾਣੇ ਵਿੱਚ, ਉਹ ਵਾਹਿਗੁਰੂ ਦੇ ਸ਼ੁਕਰਾਨੇ ਚ, ਉਹ ਵਾਹਿਗੁਰੂ ਦੇ ਹੁਕਮ ਵਿੱਚ। ਵੇਖੋ ਭਾਣਾ ਮੰਨਣਾ ਕਿਵੇਂ ਪੈਂਦਾ ਹੈ। ਹੁਣ ਜਲਾਦਾਂ ਨੇ ਆਪੋ ਤੁਸੀਂ ਮਸ਼ਵਰਾ ਕੀਤਾ, ਹੋਰ ਕੋਈ ਸਜ਼ਾ ਹੈ? ਜਲਾਦ ਆਖਣਗੇ ਹੈ। ਇਹ ਨਾ ਆਖਿਓ ਕਿ ਗੁਰੂ ਅਰਜਨ ਪਾਤਸ਼ਾਹ ਨੇ ਕਿਹਾ ਕਿ ਮੈਂ ਨਹਾਉਣਾ ਚਾਹੁੰਦਾ, ਮੈਨੂੰ ਇਸ਼ਨਾਨ ਕਰਾਓ। ਉਹ ਗੁਰੂ ਨਹੀਂ ਕਹਿ ਸਕਦੇ ਇਸ਼ਨਾਨ ਕਰਾਉਣ ਵਾਸਤੇ, ਜਿਹੜੇ ਸਾਰੀ ਰਾਤ ਦੇਗ ਵਿੱਚ ਇਸ਼ਨਾਨ ਕਰਦੇ ਪਏ, ਸਾਰੀ ਰਾਤ ਦੇਗ ਵਿੱਚ ਉਬਲਦੇ ਰਹੇ, ਇਸ਼ਨਾਨ ਹੀ ਤਾਂ ਹੋ ਰਿਹਾ, ਹੋਰ ਕੀ ਹੋ ਰਿਹਾ? ਗੁਰੂ ਨੇ ਨਹੀਂ ਆਖਿਆ। ਜੇ ਕਹੀਏ ਗੁਰੂ ਨੇ ਆਖਿਆ ਇਸ਼ਨਾਨ ਕਰਨ ਵਾਸਤੇ, ਫਿਰ ਗਲਤ ਗੱਲ ਹੈ। ਕਿਉਂ? ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵਾਲੇ ਹਿਸਟੋਰੀਅਨ, ਉਹਨਾਂ ਨੇ ਲਿਖਿਆ ਕਿ ਗੁਰੂ ਅਰਜਨ ਪਾਤਸ਼ਾਹ ਨੇ ਨਹੀਂ ਆਖਿਆ, ਇਹ ਜਲਾਦਾਂ ਨੇ ਮਸ਼ਵਰਾ ਕੀਤਾ ਕਿ ਅਰਜਨ ਨੂੰ ਗਰਮ ਗਰਮ ਉਬਲਦੀ ਦੇਗ ਚੋਂ ਕੱਢ ਕੇ ਠੰਡੇ ਪਾਣੀ ਵਿੱਚ, ਰਾਵੀ ਦੇ ਪਾਣੀ ਚ ਪਾਓ, ਅਰਜਨ ਨੂੰ ਤਕਲੀਫ ਹੋਏਗੀ, ਅਰਜਨ ਦੁੱਖ ਮੰਨੇਗਾ, ਅਰਜਨ ਈਨ ਮੰਨੇਗਾ, ਅਰਜਨ ਮੌਤ ਤੋਂ ਘਬਰਾ ਜਾਏਗਾ, ਠਰ ਜਾਏਗਾ, ਡਰ ਜਾਏਗਾ। ਇੱਕ ਵਾਰੀ ਬੋਲੋ ਸਾਧਨਾ, ਸਾਰੇ ਆਖੋ ਸਾਧਨਾ। ਗੁਰੂ ਅਰਜਨ ਪਾਤਸ਼ਾਹ ਨੂੰ ਸਿਪਾਹੀਆਂ ਨੇ ਪਕੜ ਕੇ ਇਹ ਸਜ਼ਾ ਦੇਣ ਵਾਸਤੇ ਰਾਵੀ ਦੇ ਕੰਢੇ ਤੇ ਲੈ ਗਏ। ਪੰਜ ਸਿੱਖ ਕਰਨੀ ਵਾਲੇ ਨਾਲ, ਸਿੱਖ ਕਰਨੀ ਵਾਲੇ ਜੇ ਸਿੱਖ ਸ਼ਕਤੀ ਵਾਲੇ ਨਾਲ ਹੈ, ਪਰ ਗੁਰੂ ਦੇ ਹੁਕਮ ਵਿੱਚ ਹਨ। ਭਾਈ ਜੇਠੇ ਨੇ ਕਿਹਾ ਸੀ, ਇਹ ਗੁਰੂ ਅਰਜਨ ਪਾਤਸ਼ਾਹ ਮੈਨੂੰ ਹੁਕਮ ਕਰੋ, ਮੈਂ ਕੁਝ ਕਰਕੇ ਵਿਖਾਵਾਂ, ਮੇਰੇ ਕੋਲ ਬੜੀ ਤਾਕਤ ਹੈ। ਲਈ ਕਿੱਥੋਂ ਹੀ? ਤੁਹਾਡੇ ਕਦਮਾਂ ਚੋਂ, ਤੁਹਾਡੇ ਚਰਨਾਂ ਚੋਂ। ਆਖਣਗੇ ਫਿਰ ਭਾਣੇ ਚ ਰਹਿ, ਫਿਰ ਸ਼ੁਕਰਾਨੇ ਚ ਰਹਿ, ਫਿਰ ਉਹਦੇ ਹੁਕਮ ਚ ਰਹਿ। ਇਹ ਪੰਜ ਸਿੱਖ, ਭਾਈ ਜੇਠਾ, ਭਾਈ ਪੈੜਾ, ਭਾਈ ਲੰਗਾ, ਭਾਈ ਬਿੰਦੀਆ, ਭਾਈ ਮੋਖਾ, ਇਹ ਸਿੱਖ ਨਾਲ ਗੁਰੂ ਅਰਜਨ ਪਾਤਸ਼ਾਹ ਨੂੰ ਲੈ ਗਏ ਰਾਵੀ ਦੇ ਕੰਢੇ ਤੇ। ਕਈਆਂ ਇਤਿਹਾਸਕਾਰਾਂ ਨੇ ਲਿਖਿਆ ਕਿ ਗੁਰੂ ਅਰਜਨ ਪਾਤਸ਼ਾਹ ਨੇ ਟੁੱਬੀ ਮਾਰੀ ਤੇ ਮੁੜ ਕੇ ਵਾਪਸ ਹੀ ਨਹੀਂ ਆਏ। ਗਲਤ ਗੱਲ ਹੈ। ਨਾ ਨਾ ਨਾ ਨਾ ਨਾ, ਇਹ ਸਾਡੇ ਗੁਰੂ ਤੇ ਇਹ ਗੱਲ ਨਹੀਂ ਬਣਦੀ ਕਿ ਗੁਰੂ ਟੁੱਬੀ ਮਾਰ ਕੇ ਮੁੜ ਕੇ ਵਾਪਸ ਨਾ ਆਵੇ। ਪੜ੍ਹੋ ਇਤਿਹਾਸ, ਪੜ੍ਹੋ। ਗੁਰੂ ਅਰਜਨ ਪਾਤਸ਼ਾਹ ਨੂੰ ਦੋਹਾਂ ਬੰਦਿਆਂ ਨੇ ਪਕੜ ਕੇ ਸਿਪਾਹੀਆਂ ਨੇ ਠੰਡੇ ਪਾਣੀ ਚ ਡੋਬਾ ਲਵਾਇਆ, ਤਕਲੀਫ ਦੇਣ ਵਾਸਤੇ, ਸਜ਼ਾ ਦੇਣ ਵਾਸਤੇ, ਤਕਲੀਫ ਦੇਣ ਵਾਸਤੇ ਗੁਰੂ ਅਰਜਨ ਪਾਤਸ਼ਾਹ ਨੂੰ ਠੰਡੇ ਪਾਣੀ ਚ ਡੋਬਾ ਲਵਾ ਕੇ ਤੇ ਬਾਹਰ ਕੱਢਿਆ। ਸਰੀਰ ਉਬਲਿਆ ਹੋਇਆ ਸਾਰੀ ਰਾਤ, ਕੋਈ ਚੀਜ਼ ਉਬਲੀ ਹੋਵੇ ਨਾ, ਜਦੋਂ ਉਹਨੂੰ ਠੰਡੇ ਪਾਣੀ ਪਾਓਗੇ ਉਹ ਫਟ ਜਾਏਗੀ। ਤੁਸੀਂ ਵੇਖਦੇ ਹੀ ਹੋ ਘਰਾਂ ਵਿੱਚ
ਆ ਮੇਰੀਆਂ ਭੈਣਾਂ ਮਾਵਾਂ ਜਾਣਦੀਆਂ, ਉਬਲੀ ਹੋਈ ਚੀਜ਼ ਨੂੰ ਠੰਡੇ ਪਾਣੀ ਪਾਓਗੇ ਤੇ ਫਟ ਜਾਏਗੀ। ਗੁਰੂ ਅਰਜਨ ਪਾਤਸ਼ਾਹ ਦਾ ਸਰੀਰ ਆਲੂ ਵਾਂਗੂ ਉਬਲਿਆ ਸੀ, ਜਦੋਂ ਠੰਡੇ ਰਾਵੀ ਦੇ ਪਾਣੀ ਚ ਪਾਇਆ ਬੰਦ ਬੰਦ ਅਲੈਦਾ ਹੋ ਗਿਆ, ਹੱਡੀਆਂ ਨਾਲੋਂ ਮਾਸ ਅਲੈਦਾ ਹੋ ਗਿਆ, ਹੱਡੀਆਂ ਨੇ ਮਾਸ ਛੱਡ ਦਿੱਤਾ, ਨੰਗੀਆਂ ਹੋ ਗਈਆਂ ਹੱਡੀਆਂ। ਗੁਰੂ ਅਰਜਨ ਪਾਤਸ਼ਾਹ ਅਡੋਲ ਪ੍ਰਭੂ ਦੇ ਹੁਕਮ ਵਿੱਚ ਭਾਣੇ ਵਿੱਚ ਮੌਤ ਦਾ ਸਬਕ ਸਿਖਾ ਰਹੇ ਨੇ। ਸਿੱਖਾ ਮੌਤ ਨਾਲ ਇਵੇਂ ਗੱਲ ਕਰੀਦਾ, ਸਿੱਖਾ ਮੌਤ ਨੂੰ ਇਵੇਂ ਮੰਗਾਰੀਦਾ, ਸਿੱਖਾ ਮੌਤ ਨੂੰ ਇਵੇਂ ਵਿਆਹੀਦਾ। ਇਹ ਕੌਤਕ ਪੰਜ ਸਿੱਖ ਤੱਕ ਰਹੇ ਨੇ, ਸਿਪਾਹੀ ਵੀ ਤੱਕ ਰਹੇ ਨੇ, ਅਰਦਲੀ ਵੀ ਤੱਕ ਰਹੇ ਨੇ। ਪੰਜਾਂ ਸਿੱਖਾਂ ਨੇ ਆਖਿਆ, ਬਾਬਾ ਜੀ ਇਹ ਕੀ ਭਾਣਾ ਵਰਤਾ ਰਹੇ ਹੋ, ਹੁਣ ਨਹੀਂ ਦੇਖਿਆ ਜਾਂਦਾ, ਇਹ ਕੌਤਕ ਨਹੀਂ ਦੇਖਿਆ ਜਾਂਦਾ, ਇਹ ਅਚਰਜ ਬਾਤ ਹੋ ਗਈ ਹੈ। ਆਖਣਗੇ ਫਿਕਰ ਨਾ ਕਰੋ, ਭਾਣੇ ਚ ਰਹੋ। ਤੇ ਭਾਈ ਜੇਠੇ ਨੇ ਹੱਥ ਜੋੜ ਲਏ, ਜੇਠਾ ਆਖਣਗਾ, ਬਾਬਾ ਜੀ ਇਹ ਗੁਰੂ ਅਰਜਨ ਪਾਤਸ਼ਾਹ ਇਉਂ ਜਾਪਦਾ ਕਿ ਤੁਹਾਡਾ ਅੰਤਮ ਸਮਾਂ ਹੈ, ਇਉਂ ਜਾਪਦਾ ਕਿ ਤੁਸੀਂ ਸਰੀਰ ਛੱਡਣ ਲੱਗੇ ਹੋ, ਕੁਝ ਆਖਰੀ ਮੰਗ ਹੈ, ਕੁਝ ਆਖਰੀ ਖੁਆਇਸ਼ ਹੈ, ਮੈਂ ਜੇਠਾ ਪੂਰੀ ਕਰਾਂਗਾ। ਗੁਰੂ ਅਰਜਨ ਪਾਤਸ਼ਾਹ ਆਖਣਗੇ, ਜੇਠਿਆ ਮੇਰੀ ਆਖਰੀ ਮੰਗ ਪੂਰੀ ਕਰੇਗਾ? ਆਖਣਗਾ, ਬਾਬਾ ਜੀ ਹੁਕਮ ਕਰੋ, ਬਾਬਾ ਜੀ ਤੁਹਾਡੇ ਹੁਕਮ ਦੀ ਤਮੀਲ। ਆਖਣਗੇ, ਜੇਠਿਆ ਮੈਂ ਤਿੰਨ ਦਿਨ ਤੱਤੀ ਤਵੀ ਤੇ ਦੇਗ ਤੇ ਉਬਲਦਾ ਰਿਹਾ, ਸੜਦਾ ਰਿਹਾ, ਰੇਤ ਪੈਂਦੀ ਰਹੀ ਹੈ, ਮੈਨੂੰ ਕੋਈ ਦੁੱਖ ਨਹੀਂ, ਮੈਨੂੰ ਕੋਈ ਐਸੀ ਗੱਲ ਨਹੀਂ, ਮੈਂ ਵਾਹਿਗੁਰੂ ਦੇ ਭਾਣੇ ਵਿੱਚ ਹਾਂ, ਮੈਂ ਵਾਹਿਗੁਰੂ ਦੇ ਸ਼ੁਕਰਾਨੇ ਚ ਹਾਂ। ਜੇਠਿਆ ਅੱਜ ਤਿੰਨ ਦਿਨ ਤੋਂ ਮੈਨੂੰ ਕੀਰਤਨ ਨਹੀਂ ਮਿਲਿਆ। ਆ ਵੇਖੋ ਗੁਰੂ ਅਰਜਨ ਪਾਤਸ਼ਾਹ ਦੀ ਮੰਗ, ਜੇਠਿਆ ਕੀਰਤਨ ਸੁਣਾ ਸਕਦਾ, ਜੇਠਿਆ ਕੀਰਤਨ ਪੇਟ ਕਰ ਸਕਦੇ ਹੋ ਅੰਤਮ ਵੇਲੇ ਅਰਜਨ ਨੂੰ? ਅਰਜਨ ਕੀਰਤਨ ਦਾ ਮਾਲਕ, ਅਰਜਨ ਕੀਰਤਨ ਦਾ ਧਨੀ, ਅਰਜਨ ਕੀਰਤਨ ਬਖਸ਼ਣ ਵਾਲੇ, ਅਰਜਨ ਸਾਨੂੰ ਕੀਰਤਨ ਦੀ ਦਾਤ ਵੰਡਣ ਵਾਲੇ, ਆਪ ਕੀਰਤਨ ਦੀ ਮੰਗ ਕਰ ਰਹੇ ਨੇ। ਬਾਬਾ ਜੀ ਅਰਜਨ ਦਾ ਕੀਰਤਨ ਦਾ ਕਿੰਨਾ ਪਿਆਰ ਹੈ, ਕੀਰਤਨ ਬਖਸ਼ ਸਕਦੇ ਹੋ? ਜੇਠੇ ਵਿੱਚੋਂ ਪੰਜਾਂ ਸਿੱਖਾਂ ਨੇ ਆਖਿਆ, ਬਾਬਾ ਜੀ ਅਸੀਂ ਪੰਜੇ ਕੀਰਤਨ ਨਹੀਂ ਕਰ ਸਕਦੇ, ਹੁਕਮ ਕਰੋ ਤੇ ਕੀਰਤਨੀ ਲੱਭ ਲਿਆਂਦੇ ਹਾਂ। ਜੇਠਾ ਉੱਥੇ ਵੇਲੇ ਦੌੜ ਗਿਆ, ਭੱਜ ਗਿਆ ਕੀਰਤਨੀ ਲੈਣ ਵਾਸਤੇ, ਲਾਹੌਰ ਦੇ ਬਾਜ਼ਾਰਾਂ ਵਿੱਚ ਲੱਭਦਾ ਫਿਰਦਾ ਕੋਈ ਕੀਰਤਨੀ ਮਿਲ ਜਾਏ। ਇਧਰ ਬਾਲੂ ਰਬਾਬੀ ਦੋ ਧਾਰੇ ਨਾਲ ਕੀਰਤਨ ਕਰਦਾ, ਦੋ ਧਾਰੇ ਨਾਲ, ਦੋ ਤਾਰਾਂ ਹੁੰਦੀਆਂ ਨੇ, ਉਹਨਾਂ ਨਾਲ ਕੀਰਤਨ ਕਰਦਾ। ਇਹਨੇ ਸੁਣਿਆ ਕਿ ਗੁਰੂ ਅਰਜਨ ਲਾਹੌਰ ਵਿੱਚ ਆਏ ਹੋਏ ਨੇ, ਸੁਣਿਆ ਜਿਹੜਾ ਉਹ ਕੀਰਤਨ ਸੁਣ ਲੈਣ ਉਹਦੇ ਤੇ ਤਰੁੱਟ ਪੈਂਦੇ ਨੇ, ਸੁਣਿਆ ਜਿਹਦਾ ਕੀਰਤਨ ਉਹ ਸੁਣ ਲੈਣ ਉਹਦੇ ਤੇ ਨਿਹਾਲ ਹੋ ਜਾਂਦੇ ਨੇ, ਬਖਸ਼ਾਂ ਹੀ ਕਰ ਦਿੰਦੇ ਨੇ, ਦੌਲਤ ਨਾਲ ਭੰਡਾਰ ਹੀ ਭਰ ਦਿੰਦੇ ਨੇ। ਗੁਰੂ ਅਰਜਨ ਪਾਤਸ਼ਾਹ ਕੀਰਤਨ ਦਾ ਬੜਾ ਸਤਿਕਾਰ ਕਰਦੇ ਨੇ। ਇਹ ਬਾਲੂ ਰਬਾਬੀ ਗੁਰੂ ਅਰਜਨ ਨੂੰ ਲੱਭਦਾ ਪਿਆ। ਭਾਈ ਜੇਠਾ ਆਖਣਗਾ, ਭਾਈ ਬਾਲੂ ਰਬਾਬੀ ਕਿੱਥੇ ਚੱਲਿਆ, ਕਿਹਨੂੰ ਲੱਭਣਾ ਪਿਆ? ਆਖਿਆ ਇੱਥੇ ਗੁਰੂ ਅਰਜਨ ਪਾਤਸ਼ਾਹ ਆਏ, ਮੈਂ ਉਹਨਾਂ ਨੂੰ ਢੂੰਡਦਾ ਪਿਆ, ਮੈਂ ਉਹਨਾਂ ਨੂੰ ਲੱਭਦਾ ਪਿਆ। ਆਖਣਗੇ ਉਹਨਾਂ ਨੂੰ ਲੱਭਣਾ, ਉਹਨਾਂ ਨੂੰ ਦਰਸ਼ਨ ਕਰਨਾ ਚਾਹੇ, ਆ ਤੈਨੂੰ ਲੈ ਚੱਲਾਂ ਗੁਰੂ ਅਰਜਨ ਪਾਤਸ਼ਾਹ ਕੋਲ। ਇੱਕ ਵਾਰ ਬੋਲੋ, ਬਾਲੂ ਰਬਾਬੀ ਨੂੰ ਕੀ ਪਤਾ ਗੁਰੂ ਅਰਜਨ ਪਾਤਸ਼ਾਹ ਨੇ ਬਾਲੂ ਰਬਾਬੀ ਵਾਸਤੇ ਹੀ ਸਵਾਸ ਰੋਕੇ ਹੋਏ ਸਨ? ਕੀ ਪਤਾ ਗੁਰੂ ਅਰਜਨ ਪਾਤਸ਼ਾਹ ਨੇ ਬਾਲੂ ਨੂੰ ਦਰਸ਼ਨ ਦੇਣ ਵਾਸਤੇ ਹੀ ਸਮਾਂ ਰੱਖਿਆ ਹੋਇਆ ਸੀ? ਇਹ ਤਾਂ ਗੁਰੂ ਦੀ ਗੁਰੂ ਜਾਣੇ, ਇਹ ਤੇ ਬਾਲਕ ਹੈ, ਉਹ ਕਰਨ ਕਾਰਨ ਹੈ, ਉਹ ਸਮਰੱਥ ਹੈ, ਉਹ ਆਪ ਪਰਮੇਸ਼ਰ ਹੈ, ਉਹ ਵਾਹਿਗੁਰੂ ਦੀ ਜੋਤ ਹੈ। ਬਾਲੂ ਰਬਾਬੀ ਭਾਈ ਜੇਠੇ ਦੇ ਨਾਲ ਪਹੁੰਚ ਗਿਆ ਰਾਵੀ ਦੇ ਕੰਢੇ ਤੇ। ਗੁਰੂ ਅਰਜਨ ਪਾਤਸ਼ਾਹ ਨੂੰ ਜਦੋਂ ਬਾਲੂ ਰਬਾਬੀ ਨੇ ਤੱਕਿਆ ਤੇ ਚੀਖਾਂ ਨਿਕਲ ਗਈਆਂ, ਢਾਈ ਮਾਰ ਕੇ ਰੋ ਪਿਆ। ਤੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ, ਬਾਲੂ ਰਬਾਬੀ ਇਹ ਰੋਣ ਦਾ ਵੇਲਾ ਨਹੀਂ, ਰੋਣਾ ਨਹੀਂ, ਮੇਰਾ ਸਿੱਖ ਨਹੀਂ ਰੋਂਦਾ, ਜਿਹੜਾ ਗੁਰੂ ਨਾਨਕ ਦੇ ਦਰ ਦਾ ਆਸ਼ਕ ਹੈ, ਜਿਹੜਾ ਗੁਰੂ ਨਾਨਕ ਤੇ ਯਕੀਨ ਰੱਖਦਾ ਉਹ ਨਹੀਂ ਰੋਂਦਾ, ਮੌਤ ਤੋਂ ਨਹੀਂ ਰੋਣਾ। ਆਖਣਗਾ, ਮਹਾਰਾਜ ਹੁਕਮ ਕਰੋ। ਆਖਣਗੇ, ਭਾਈ ਬਾਲੂ ਰਬਾਬੀ ਮੈਨੂੰ ਕੀਰਤਨ ਭੇਟ ਕਰੋ, ਮੈਨੂੰ ਕੀਰਤਨ ਸਰਵਾਉ, ਮੈਂ ਕੀਰਤਨ ਮੰਗਣਾ ਵਾ, ਮੈਨੂੰ ਕੀਰਤਨ ਦੀ ਲੋੜ ਹੈ, ਮੈਨੂੰ ਕੀਰਤਨ ਦੀ ਖੁਰਾਕ ਦਿਓ, ਮੈਂ ਸਾਰੀ ਜ਼ਿੰਦਗੀ ਕੀਰਤਨ ਨਾਲ ਪਿਆਰ ਕੀਤਾ, ਅੰਤਮ ਵੇਲੇ ਵੀ ਮੈਨੂੰ ਕੀਰਤਨ ਦਿਓ। ਭਾਈ ਬਾਲੂ ਰਬਾਬੀ ਬਹਿ ਗਿਆ, ਪੰਜੇ ਸਿੱਖ ਬਹਿ ਗਏ, ਗੁਰੂ ਅਰਜਨ ਪਾਤਸ਼ਾਹ ਬੈਠੇ, ਸਰੀਰ ਵਿਆਕੁਲ ਸਰੀਰ, ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ, ਕੋਈ ਕਸ਼ਟ ਨਹੀਂ ਗੁਰੂ ਅਰਜਨ ਪਾਤਸ਼ਾਹ ਨੂੰ, ਵਾਹਿਗੁਰੂ ਦੇ ਭਾਣੇ ਵਿੱਚ ਸ਼ੁਕਰਾਨੇ ਵਿੱਚ ਬੈਠੇ। ਉਹੋ ਹੀ ਨੇਤਰ, ਉਹੋ ਹੀ ਜਲਵਾ ਜਿਹੜਾ ਦਰਬਾਰ ਸਾਹਿਬ ਹਰਿਮੰਦਰ ਸੀ, ਉਹੋ ਹੀ ਜਲਵਾ ਹੁਣ ਹੈ। ਚਿਹਰੇ 'ਚ ਕੋਈ ਫਰਕ ਨਹੀਂ, ਚਿਹਰੇ 'ਚ ਦੀ ਰੋਣੀ 'ਚ ਕੋਈ ਫਰਕ ਨਹੀਂ। ਉੱਥੇ ਭਾਈ ਬਾਲੂ ਰਬਾਬੀ ਨੇ ਜਿਹੜਾ ਸ਼ਬਦ ਪੜਿਆ ਉਹ ਇਹ ਸ਼ਬਦ ਸੀ।

ਸ਼ਬਦ ਭੇਟ ਕੀਤਾ ਭਾਈ ਬਾਲੂ ਰਬਾਬੀ ਨੇ, ਪੰਜੇ ਸਿੱਖ ਸ਼ਬਦ ਨਾਲ ਜੁੜ ਗਏ, ਗੁਰੂ ਅਰਜਨ ਪਾਤਸ਼ਾਹ ਵੀ ਸ਼ਬਦ ਨਾਲ ਜੁੜ ਗਏ, ਸ਼ਬਦ ਦਾ ਭੋਗ ਪਿਆ, ਪੰਜਾਂ ਸਿੱਖਾਂ ਨੇ ਮੱਥਾ ਟੇਕਿਆ, ਭਾਈ ਬਾਲੂ ਰਬਾਬੀ ਨੇ ਮੱਥਾ ਟੇਕਿਆ, ਗੁਰੂ ਅਰਜਨ ਪਾਤਸ਼ਾਹ ਨੇ ਵੀ ਮੱਥਾ ਟੇਕਿਆ। ਪਹਿਲੇ ਸਿੱਖ ਜਿਹੜੇ ਸਨ ਨਾ, ਜਦ ਸ਼ਬਦ ਦੀ ਆਖਰੀ ਪੰਕਤੀ ਆਵੇ ਨਾ ਜਿੱਥੇ ਨਾਨਕ ਹੈ, ਸਾਰੇ ਮੱਥਾ ਟੇਕ ਲੈਂਦੇ ਸਨ। ਜਿਵੇਂ ਤੁਸੀਂ ਵਾਕ ਨੂੰ ਮੱਥਾ ਟੇਕਦੇ ਹੋ, ਇਵੇਂ ਕੀਰਤਨ ਦੀ ਆਖਰੀ ਪੰਕਤੀ ਨੂੰ ਵੀ ਮੱਥਾ ਟੇਕਦੇ ਸਨ। ਸਾਰਿਆਂ ਨੇ ਤਾਂ ਸਿਰ ਚੁੱਕ ਲਏ, ਗੁਰੂ ਅਰਜਨ ਨੇ ਸਿਰ ਨਹੀਂ ਚੁੱਕਿਆ। ਭਾਈ ਜੇਠਾ ਭੱਜ ਕੇ ਅੱਗੇ ਹੋਇਆ, ਭਾਈ ਜੇਠੇ ਨੇ ਗੁਰੂ ਅਰਜਨ ਪਾਤਸ਼ਾਹ ਦਾ ਜਦੋਂ ਸਿਰ ਚੁੱਕਿਆ ਤੇ ਪੰਛੀ ਉੱਡ ਚੁੱਕਾ ਸੀ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਕਹਿ ਗਏ ਸਨ ਭਾਈ ਜੇਠਿਆ, ਮੇਰੇ ਸਿਰ ਸਰੀਰ ਦਾ ਸੰਸਕਾਰ ਨਾ ਕਰਿਓ, ਇਹ ਤਾਂ ਜਲ ਚੁੱਕਾ ਹੈ, ਇਹ ਤਰ੍ਹਾਂ ਦਿਨ ਤੂੰ ਜਲਦਾ ਪਿਆ, ਇਹ ਤਿੰਨ ਦਿਨ ਤੂੰ ਸੜ ਰਿਹਾ, ਮੇਰੇ ਸਰੀਰ ਨੂੰ ਰਾਵੀ ਦੀ ਭੇਟ ਕਰ ਦੇਣਾ, ਇਹਨੂੰ ਸੰਸਕਾਰ ਨਹੀਂ ਕਰਨਾ। ਇਹ ਗੁਰੂ ਅਰਜਨ ਪਾਤਸ਼ਾਹ ਦਾ ਹੁਕਮ ਸੀ, ਇਹ ਉਹਨਾਂ ਦੀ ਆਗਿਆ ਸੀ। ਇਹ ਪੰਜਾਂ ਸਿੱਖਾਂ ਨੇ ਗੁਰੂ ਅਰਜਨ ਪਾਤਸ਼ਾਹ ਦੇ ਉਹ ਜੋ ਹੁਕਮ ਸੀ ਉਸ ਮੁਤਾਬਕ ਹੀ ਸਰੀਰ ਨੂੰ ਜਲ ਪ੍ਰਵਾਹ ਕਰ ਦਿੱਤਾ, ਜਿੱਥੇ ਹੁਣ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਜਿੱਥੇ ਤੁਸੀਂ ਦਰਸ਼ਨ ਕਰਦੇ ਹੋ, ਜਿੱਥੇ ਜਾ ਕੇ ਮਨ ਨੂੰ ਵੈਰਾਗ ਆਉਂਦਾ, ਜਿੱਥੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਹੈ। ਇਹ ਸ਼ਹਾਦਤ ਸੀ, ਇਹ ਮੁਗਲ ਦੇ ਸਿਰ ਤੇ ਠੀਕਰਾ ਹੋ ਰਿਹਾ, ਇਹ ਮੁਗਲ ਦਾ ਸਿਰ ਭੰਨਿਆ, ਆਪਣੀ ਸ਼ਹਾਦਤ ਦੇ ਕੇ ਮੁਗਲ ਸਲਤਨਤ ਦੀਆਂ ਜੜ੍ਹਾਂ ਉਖੇੜ ਦਿੱਤੀਆਂ।